ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਸਮਾਰੀ ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਈ। ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁੱਖ ਜਾਏ, ਤੀਕ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ, ਵੰਡ ਛਕਿਆ ਦੇ ਚਲਾਈ, ਤੇਗ ਵਾਹੀ ਦੇਖ ਕੇ ਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ,

ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਾਤ ਉੱਚੀ ਮਾਤ ਪਦ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੇ ਚਰਣਾ ਕਮਲਾਂ ਦੇ ਸੇਵਕਾ ਸਰਦਾਰ ਗਿਆਨ ਸਿੰਘ ਭੰਗੂ ਮਾਤਾ ਸੁਰਿੰਦਰ ਕੌਰ ਭੰਗੂ ਦੇ ਸਪੁੱਤਰ ਸਰਦਾਰ ਮਲਕੀਤ ਸਿੰਘ ਭੰਗੂ ਬੀਬੀ ਕਸ਼ਮੀਰ ਕੌਰ ਭੰਗੂ ਦੇ ਸਪੁੱਤਰ ਕਾਕਾ ਤਨਵੀਰ ਸਿੰਘ ਭੰਗੂ ਦੇ ਤੀਜੇ ਜਨਮਦਿਨ ਦੀ ਖੁਸ਼ੀ ਦੇ ਅੰਦਰ ਭੰਗੂ ਪਰਿਵਾਰ ਅਤੇ ਬੱਚੇ ਦੇ ਨਾਨਾ ਸਰਦਾਰ ਗੁਰਦੇਵ ਸਿੰਘ ਸੁੰਦੜ ਨਾਨੀ ਮਹਿੰਦਰ ਕੌਰ ਸੁੰਦੜ ਪਰਿਵਾਰ ਅਤੇ ਭੰਗੂ ਪਰਿਵਾਰ ਵੱਲੋਂ ਕਾਕਾ ਤਨਵੀਰ ਸਿੰਘ ਭੰਗੂ ਦੇ ਤੀਜੇ ਜਨਮਦਿਨ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਕਾਕਾ ਤਨਵੀਰ ਸਿੰਘ ਦੇ ਸਿਰ 'ਤੇ ਆਪਣਾ ਮਿਹਰ ਬਰਿਆਤ ਰੱਖਣਾ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ ਬੱਚਾ ਮਾਤਾ ਪਿਤਾ ਦਾ ਆਗਿਆਕਾਰ ਹੋਵੇ ਦੇਸ਼ ਕੌਮ ਦਾ ਪਿਆਰ ਬਖਸ਼ਣਾ ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਜੀ ਇਸੇ ਤਰ੍ਹਾਂ ਆਪ ਜੀ ਦੇ ਚਰਣਾ ਕਮਲਾਂ ਦੇ ਸੇਵਕਾ ਲੇਟ ਸਰਦਾਰ ਪ੍ਰੀਤਮ ਸਿੰਘ ਧਾਲੀਵਾਲ ਮਾਤਾ ਬਲਵੰਤ ਕੌਰ ਧਾਲੀਵਾਲ ਦੇ ਸਪੁੱਤਰ ਸਰਦਾਰ ਕਮਲਜੀਤ ਸਿੰਘ ਧਾਲੀਵਾਲ ਬੀਬੀ ਮਨਜੀਤ ਕੌਰ ਧਾਲੀਵਾਲ ਦੀ ਬੇਟੀ ਜਸਰੀਤ ਕੌਰ ਦੇ 25 ਸਾਲਾ ਜਨਮਦਿਨ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਧਾਲੀਵਾਲ ਪਰਿਵਾਰ ਅਤੇ ਬੱਚੀ ਦੇ ਨਾਨਾ ਗਿਆਨੀ ਮਹਿੰਦਰ ਸਿੰਘ ਜੀ ਲੇਟ ਨਾਨੀ ਹਰਦਿਆਲ ਕੌਰ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਬੱਚੀ ਜਸਰੀਤ ਕੌਰ ਦੇ ਸਿਰ 'ਤੇ ਮਿਹਰ ਬਰਿਆਤ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਸੁਭ ਭਾਵਨਾਵਾਂ ਪੂਰਨ ਕਰਨੀਆਂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਬਰਿਆਤ ਰੱਖਣਾ ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸੋ ਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੱਚੇ ਪਾਤਸ਼ਾਹ ਜੀ ਅੱਖਰ ਵਾਧਾ ਘਾਟਾ ਪ੍ਰਚੁਗ ਮਾਫ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਰਦਾਰ ਰਘਵੀਰ ਸਿੰਘ ਢਿੱਲੋਂ ਦੀ ਯਾਦ ਵੇ ਦੇਗ ਦੀ ਸੇਵਾ ਹੋਈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ ਢਿੱਲੋਂ ਪ੍ਰਵਾਸ ਅਤੇ ਮਿਹਰ ਬਰਿਆਤ ਰੱਖਣਾ ਆਈਆਂ ਸੰਗਤਾਂ ਨੂੰ ਨਿਵਾਜ ਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸਰਦਾਰ ਮਲਕੀਤ ਸਿੰਘ ਜੀ ਪੰਗੂ ਪਰਿਵਾਰ ਵੱਲੋਂ ਕਾਕਾ ਤਨਵੀਰ ਸਿੰਘ ਪੰਗੂ ਦੇ ਤੀਜੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੱਚੇ ਦੇ ਸਿਰ 'ਤੇ ਮਿਹਰ ਭਰਿਆ ਆਸ ਰੱਖਣ। ਇਸੇ ਤਰ੍ਹਾਂ ਸਰਦਾਰ ਕਮਲਜੀਤ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਆਪਣੀ ਬੇਟੀ ਜਸਰੀਤ ਕੌਰ ਦੇ 25 ਸਾਲਾ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ। ਬੱਚਿਆਂ ਦੇ ਸਿਰ 'ਤੇ ਗੁਰੂ ਸਾਹਿਬ ਜੀ ਆਪਣਾ ਮਿਹਰ ਭਰਿਆ ਆਸ ਰੱਖਣ। ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ। ਆਓ, ਸੰਧਿਆ ਦੇ ਦੀਵਾਨ ਦੀ ਅਰੰਭਤਾ ਹੋ ਰਹੀ ਹੈ। ਦੀਵਾਨ ਦੀ ਅਰੰਭਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ। ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਗੁਰਦੁਆਰਾ ਬੀੜ ਸਾਹਿਬ ਵਾਲੇ ਭਾਈ ਸਾਹਿਬ ਜੀ, ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜਿਨ੍ਹਾਂ ਦਾ ਸਮਾਂ 7:20 ਤੱਕ ਭਾਈ ਸਾਹਿਬ ਜੀ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਅੱਜ ਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਉਹਨਾਂ ਦੇ ਬੱਚੇ 7:20 ਤੋਂ 7:50 ਤੱਕ ਗੁਰਬਾਣੀ ਦੇ ਕੀਰਤਨ ਕਰਨਗੇ। ਉਪਰੰਤ ਢਾਡੀ ਜਥਾ ਗੁਰਤਿਆਗ ਦੇ ਨਾਲ ਜੁੜਨਗੇ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਰੋਜ਼ ਤੋਂ ਪੰਥ ਦਾ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਉਹ ਕੱਲ੍ਹ ਸ਼ਾਮ ਤੋਂ ਕੀਰਤਨ ਦੀ ਸੇਵਾ ਆਰੰਭ ਕਰਨਗੇ, ਜੋ ਕਿ 4 ਸਤੰਬਰ ਤੱਕ ਹਰ ਰੋਜ਼ 7:15 ਤੋਂ 8:30 ਤੱਕ ਗੁਰਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਕਰਨਗੇ। ਸੋ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दंडात वंदना अनेक बार सर्व कला समर्थ डोलना ते रखो प्रभु

ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਹੰਸਾਰੀ ਸਾਈਂ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ ਵਿਚਾਰੀ ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ ਸਾਈਂ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ।

ਕੁਲ ਘੁਮਿਆਰ ਭਗਤ ਨਿਰੰਕਾਰੀ ਲੱਖੂ ਵਿੱਚ ਪਟੋਲੀਆ

ਭਾਨੋ ਭਗਤ ਸ਼ਬਦ ਵਿਚਾਰੀ ਮੂਲਾ ਬੇਰੀ ਜਾਣੀਐ ਤੀਰਥ ਅਤੇ ਮੁਕਾਂਦੇ ਉਤਾਰੀ ਕਹੋ ਕਿਸ਼ਨਾ ਮੋਹ ਜੰਗੀਆ ਸੇਠ ਮੰਗੀਣੇ ਨੂੰ ਬਲਿਹਾਰੀ ਸਨਮੁਖ ਸੁਨਿਆਰਾ ਭਲਾ ਨਾਉ ਨਿਹਾਲੋ ਸਪਰਵਾਰੀ ਗੁਰਮੁਖ ਸੁਖ ਫਲ ਕਰਨੀ ਸਾਰੀ

ਗੁਰਮੁਖ ਸੁਖ ਫਲ ਕਰਨੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ ਔਰ ਉਸ ਤੋਂ ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਦਾ ਸਮਾਂ ਹੋਇਆ ਹੈ। ਹਰ ਰੋਜ਼ ਇੱਕ ਪੌੜੀ ਦੀ ਆਪਾਂ ਵਿਚਾਰ ਕਰਦੇ ਹਾਂ। ਅੱਜ ਦੀ ਪੌੜੀ ਦੇ ਅੰਦਰ ਉਹਨਾਂ ਗੁਰਸਿੱਖਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਜੋ ਲਾਹੌਰ ਦੇ ਵਾਸੀ ਸਨ। ਕਈ ਦਿਨਾਂ ਤੋਂ ਆਪਾਂ ਸਿੱਖਾਂ ਦੀ ਭਗਤ ਮਾਲਾ ਉਹਦੇ ਆਧਾਰ 'ਤੇ ਜੋ ਭਾਈ ਗੁਰਦਾਸ ਜੀ ਨੇ ਵਾਰਾਂ ਅੰਕਿਤ ਕੀਤੀਆਂ ਨੇ, ਪੌੜੀਆਂ ਉਚਾਰਨ ਕੀਤੀਆਂ ਨੇ, ਕਦੇ ਮਾਲਵੇ ਦੇਸ਼ ਦੀ ਸੰਗਤ, ਕਦੇ ਸੁਲਤਾਨਪੁਰ ਲੋਧੀ ਦੀ ਸੰਗਤ, ਕਦੇ ਕਿਸੇ ਇਲਾਕੇ ਦੀ ਸੰਗਤ, ਕਦੇ ਮਸੰਦਾਂ ਦੀ ਗਾਥਾ, ਇਹਨਾਂ ਦਾ ਥੋੜ੍ਹਾ ਥੋੜ੍ਹਾ ਨਾਮ ਔਰ ਇਤਿਹਾਸਕ ਹਵਾਲੇ ਭਾਈ ਗੁਰਦਾਸ ਜੀ ਨੇ ਦੇਣੇ ਕੀਤੇ ਸਨ। ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਲਾਹੌਰ ਦੇ ਉਹਨਾਂ ਸਿੱਖਾਂ ਦਾ ਨਾਮ ਆਉਂਦਾ ਹੈ ਜਿਹੜੇ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੀ ਸੇਵਾ ਬਹੁਤ ਵੱਡੀ ਸੀ। ਗੁਰੂ ਦੀ ਹਾਜ਼ਰਾ ਹਜ਼ੂਰੀ ਵਿੱਚ ਰਹਿ ਕੇ, ਗੁਰੂ ਦੇ ਹੁਕਮ ਵਿੱਚ ਰਹਿ ਕੇ ਭੈ ਭਾਵਨੀ ਦੇ ਨਾਲ ਸਿੱਖੀ ਦੇ ਮਾਰਗ 'ਤੇ ਚੱਲ ਰਹੇ ਸਨ। ਉਹਨਾਂ ਦੇ ਵਿੱਚੋਂ ਇੱਕ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਨਮੁੱਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਹੰਸਾਰੀ। ਸੋਢੀ ਵੰਸ਼ ਦੇ ਵਿੱਚ ਇੱਕ ਭਾਈ ਹੰਸਾਰੀ ਮੱਲ ਜੀ ਦਾ ਨਾਮ ਆਉਂਦਾ ਹੈ, ਜਿਸ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ ਜੋ ਰਿਸ਼ਤਾ ਹੈ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਸੋਢੀ ਆਇਣ ਤਾਇਆ ਹੰਸਾਰੀ, ਸੋਢੀ ਵੰਸ਼ ਵਿੱਚੋਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਤਾਇਆ ਜੀ ਲੱਗਦੇ ਸਨ, ਜਿਨ੍ਹਾਂ ਦਾ ਨਾਮ ਸੀ ਹੰਸਾਰੀ ਮੱਲ, ਕਹਿੰਦੇ ਨੇ ਉਹਨਾਂ ਨੇ ਲਾਹੌਰ ਤੋਂ ਚੱਲ ਕੇ ਗੁਰੂ ਦਰਬਾਰ ਵਿੱਚ ਆਉਣਾ ਕੀਤਾ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਿਸ਼ਤੇ ਨਾਤੇ ਦੇ ਤੌਰ 'ਤੇ ਉਮਰ ਵਿੱਚ ਵੀ ਦੇਖਿਆ ਕਿ ਇਹ ਸਾਡੇ ਤੋਂ ਵੱਡੇ ਹਨ, ਵਡੇਰੇ ਹਨ, ਇਹਨਾਂ ਦਾ ਮਾਣ ਸਨਮਾਨ ਕਰਨਾ ਬਣਦਾ ਹੈ। ਲੇਕਿਨ ਕਹਿੰਦੇ ਨੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਹੰਸਾਰੀ ਮੱਲ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੈਰੀਂ ਪੈਣਾ ਕੀਤਾ, ਚਰਨਾਂ 'ਤੇ ਮਸਤਕ ਟੇਕਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਭਾਵਕ ਹੀ ਆਖਿਆ ਕਿ ਤੁਹਾਨੂੰ ਇਵੇਂ ਨਹੀਂ ਕਰਨਾ ਚਾਹੀਦਾ, ਕਿਉਂਕਿ ਤੁਸੀਂ ਉਮਰ ਵਿੱਚ ਵੀ ਵੱਡੇ ਹੋ, ਬਜ਼ੁਰਗ ਹੋ, ਔਰ ਸਾਡੇ ਪਿਤਾ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਭਰਾਤਾ ਲੱਗਦੇ ਹੋ। ਰਿਸ਼ਤੇ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਸੰਹਾਰੀ ਮੱਲ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸ਼ਰੀਕੇ ਵਿੱਚੋਂ ਹੀ ਭਰਾ ਲੱਗਦੇ ਸਨ ਔਰ ਇਹਨਾਂ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੈਰੀਂ ਪੈਣਾ ਕੀਤਾ, ਚਰਨਾਂ 'ਤੇ ਮਸਤਕ ਟੇਕਣਾ ਕੀਤਾ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ ਸੀ ਤੁਹਾਨੂੰ ਇਵੇਂ ਨਹੀਂ ਕਰਨਾ ਚਾਹੀਦਾ, ਤੁਸੀਂ ਰਿਸ਼ਤੇ ਵਿੱਚ ਵੀ ਉਮਰ ਵਿੱਚ ਵੀ ਵੱਡੇ ਹੋ, ਸਗੋਂ
ਸਾਨੂੰ ਤੁਹਾਡੇ ਪੈਰੀ ਪੈਣਾ ਚਾਹੀਦਾ ਹੈ। ਤਾਂ ਸੰਹਾਰੀ ਮੱਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਤੁਸੀਂ ਗੁਰੂ ਹੋ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰੂਪ ਹੋ। ਮੈਂ ਗੁਰੂ ਨਾਨਕ ਮਹਾਰਾਜ ਜੀ ਵਾਲੀ ਜੋਤ ਸਮਝ ਕੇ ਤੁਹਾਨੂੰ ਨਮਸਕਾਰ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ ਹੋ ਤੁਸੀਂ, ਭਾਵੇਂ ਸਰੀਰ ਕਰਕੇ ਉਮਰ ਵਿੱਚ ਛੋਟੇ ਹੋ, ਰਿਸ਼ਤੇ ਵਿੱਚ ਵੀ ਤੁਸੀਂ ਸਾਡੇ ਭਤੀਜੇ ਲੱਗਦੇ ਹੋ, ਪਰ ਤੁਹਾਡੇ ਅੰਦਰ ਗੁਰੂ ਜੋਤ ਹੈ। ਗੁਰੂ ਜੋਤ ਦਾ ਪ੍ਰਤਾਪ ਹੋਣ ਕਰਕੇ ਹੀ ਮੈਂ ਤੁਹਾਡੇ ਪੈਰੀਂ ਹੱਥ ਲਾਉਣਾ ਕੀਤਾ ਹੈ, ਚਰਨਾਂ 'ਤੇ ਨਮਸਕਾਰ ਕਰਨੀ ਕੀਤੀ ਹੈ। ਔਰ ਮੈਂ ਕੋਈ ਰਿਸ਼ਤੇ ਨਾਤੇ ਨੂੰ ਮੁੱਖ ਰੱਖ ਕੇ ਤੁਹਾਡੇ ਕੋਲ ਨਹੀਂ ਆਇਆ, ਮੈਂ ਤਾਂ ਗੁਰੂ ਜਾਣ ਕੇ ਤੁਹਾਡੇ ਕੋਲ ਆਇਆ ਹਾਂ। ਤੁਸੀਂ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਨਜ਼ਰ ਕਰੋ, ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਸਿੱਖੀ ਦੀ ਦਾਤ ਦੇਣੀ ਕਰੋ। ਭਾਈ ਸੰਹਾਰੀ ਮੱਲ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ। ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਸਨਮੁੱਖ ਸਿੱਖ ਲਾਹੌਰ ਵਿੱਚ, ਇਹ ਲਾਹੌਰ ਵਿੱਚ ਜਿੰਨੇ ਵੀ ਸਿੱਖ ਸਨ ਇਹ ਗੁਰੂ ਦੇ ਸਨਮੁੱਖ ਰਹਿਣ ਵਾਲੇ ਸਨ, ਭਾਵ ਕਿ ਗੁਰੂ ਦੇ ਹੁਕਮ ਤੋਂ ਮੁੱਖ ਮੋੜਨ ਵਾਲੇ ਨਹੀਂ ਸਨ। ਗੁਰੂ ਦੀ ਪਰਥਾਏ ਪ੍ਰੇਮ ਪਿਆਰ ਸ਼ਰਧਾ ਭਾਵਨਾ, ਗੁਰੂ ਦੀ ਆਗਿਆ, ਗੁਰੂ ਦਾ ਹੁਕਮ, ਗੁਰੂ ਦੀ ਰਜ਼ਾ ਇਹਨਾਂ ਨੂੰ ਚੰਗੀ ਲੱਗਦੀ ਸੀ। ਭਾਵੇਂ ਉਹ ਲਾਹੌਰ ਵਿੱਚ ਰਹਿੰਦੇ ਸਨ ਪਰ ਉਹ ਗੁਰੂ ਦੇ ਸਨਮੁਖੀ ਸਨ, ਅੰਦਰੋਂ ਗੁਰੂ ਦੇ ਨਾਲ ਜੁੜੇ ਹੋਏ ਸਨ, ਮੁੱਖ ਉਹਨਾਂ ਦਾ ਗੁਰੂ ਵਾਲੇ ਪਾਸੇ ਹੀ ਸੀ। ਹੁਕਮ ਕਰਕੇ, ਗੁਰੂ ਦੇ ਬੋਲਾਂ ਕਰਕੇ, ਗੁਰੂ ਦੇ ਬਚਨਾਂ ਕਰਕੇ ਉਹਨਾਂ ਨੇ ਗੁਰੂ ਵੱਲ ਮੁੱਖ ਕੀਤਾ ਹੋਇਆ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਸਿੱਖੀ ਦੀ ਦਾਤ ਦਿੱਤੀ ਹੈ, ਨਾਮ ਬਾਣੀ ਦੀ ਦਾਤ ਦਿੱਤੀ ਹੈ। ਗੁਰੂ ਜਿਸ ਉੱਤੇ ਨਜ਼ਰ ਕਰੇ, ਗੁਰੂ ਦੀ ਜਿਸ ਉੱਤੇ ਨਜ਼ਰ ਹੋ ਜਾਏ, ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਏ, ਉਸਦਾ ਜੀਵਨ ਵੀ ਅੰਮ੍ਰਿਤਮਈ ਹੋ ਜਾਂਦਾ ਹੈ। ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਖਦੀ ਹੈ, ਤੇਰੀ ਜੋ ਵੀ ਇੱਛਾ ਹੈ, ਜੋ ਵੀ ਮੰਗ ਹੈ, ਉਹ ਤੂੰ ਗੁਰੂ ਦੇ ਸਾਹਮਣੇ ਰੱਖ, ਗੁਰੂ ਨੂੰ ਆਖ। ਜੇ ਭਾਵਨਾ ਕਰਕੇ, ਪ੍ਰੇਮ ਕਰਕੇ ਤੂੰ ਗੁਰੂ ਨੂੰ ਆਖੇਗਾ ਤਾਂ ਗੁਰੂ ਦੀ ਤੇਰੇ ਉੱਤੇ ਬਹੁਤ ਵੱਡੀ ਨਜ਼ਰ ਹੋ ਜਾਏਗੀ, ਕਿਰਪਾ ਹੋ ਜਾਏਗੀ। ਵਿੰਨ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਇਸ ਤਰ੍ਹਾਂ ਦੇ ਬੋਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ। ਸਭ ਤੋਂ ਵੱਡੀ ਦਾਤ ਕੀ ਮੰਗਣੀ ਹੈ? ਸਬਰ, ਸੰਤੋਖ, ਭਾਵਨਾ, ਪ੍ਰੇਮ, ਪ੍ਰੀਤ। ਔਰ ਫਿਰ ਬੋਲ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਹੀ, ਗੁਰ ਵਣ ਤਿਰਨ ਹਰਿਆ ਕੀਤਿਆ ਨਾਨਕ ਕਿਹਾ ਮਨੁੱਖ। ਵਣ ਜੰਗਲ ਦਾ ਨਾਮ ਹੈ, ਤਿਰਨ ਘਾਹ ਦੇ ਸੁੱਕੇ ਹੋਏ ਤੀਲਿਆਂ ਦਾ ਨਾਮ ਹੈ। ਗੁਰੂ ਦੀ ਨਜ਼ਰ ਹੋ ਜਾਏ, ਗੁਰੂ ਦੀ ਕਿਰਪਾ ਹੋ ਜਾਏ, ਉਹ ਵਣ ਵੀ ਹਰੇ ਹੋ ਜਾਂਦੇ ਨੇ, ਘਾਹ ਦੇ ਤਿਨਕੇ ਉਹ ਵੀ ਹਰੇ ਭਰੇ ਹੋ ਜਾਂਦੇ ਨੇ। ਇਹ ਮਨੁੱਖ, ਤੂੰ ਹਰਿਆ ਭਰਿਆ ਕਿਉਂ ਨਹੀਂ ਹੋਏਗਾ? ਤੇਰੇ ਉੱਤੇ ਗੁਰੂ ਦੀ ਨਜ਼ਰ ਕਿਉਂ ਨਹੀਂ ਹੋਏਗੀ? ਬਸ ਤੂੰ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੀ ਭਾਵਨਾ ਦੇ ਵਿੱਚ, ਗੁਰੂ ਦੇ ਚਰਨਾਂ ਵਿੱਚ ਬੇਨਤੀ ਹੀ ਕਰਨੀ ਹੈ। ਸੰਹਾਰੀ ਮੱਲ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ, ਮੈਂ ਰਿਸ਼ਤੇ ਨਾਤੇ ਕਰਕੇ ਨਹੀਂ, ਸਿੱਖ ਹੋਣ ਕਰਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ। ਆਪ ਕਿਰਪਾ ਕਰਕੇ ਮੈਨੂੰ ਸਿੱਖੀ ਦ੍ਰਿੜ ਕਰੋ, ਸਿੱਖੀ ਦੀ ਦਾਤ ਦੇਣੀ ਕਰੋ। ਦਇਆ ਦੇ ਸਾਗਰ ਪਰਉਪਕਾਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਫਿਰ ਸਿੱਖੀ ਦੀ ਦਾਤ ਦਿੱਤੀ ਹੈ। ਸਿੱਖੀ ਦੀ ਦਾਤ ਕੀ ਹੈ? ਗੁਰਮੰਤਰ ਦਿੱਤਾ ਹੈ, ਗੁਰਸ਼ਬਦ ਦਿੱਤਾ ਹੈ, ਗੁਰੂ ਦੀ ਬਾਣੀ ਦਿੱਤੀ ਹੈ।
ਗੁਰੂ ਨਾਨਕ ਦੇਵ ਜੀ ਦੇ ਘਰ ਦੇ ਅੰਦਰ ਇਹੀ ਬਖਸ਼ਿਸ਼ ਹੈ ਸਾਰਿਆਂ ਤੋਂ ਵੱਡੀ। ਗੁਰੂ ਜਿਸ ਨੂੰ ਨਾਮ ਦੇ ਦੇਵੇ, ਆਪਣੀ ਪ੍ਰੀਤ ਦੇ ਦੇਵੇ, ਆਪਣਾ ਪ੍ਰੇਮ ਦੇ ਦੇਵੇ, ਇਹ ਸਾਰਿਆਂ ਤੋਂ ਵੱਡੀ ਦਾਤ ਹੈ, ਸਾਰਿਆਂ ਤੋਂ ਵੱਡੀ ਬਖਸ਼ਿਸ਼ ਹੈ। ਸੋ ਭਾਈ ਸੁਹਾਰੀ ਮੱਲ ਜੀ ਬਹੁਤ ਸਾਰੇ ਸਿੱਖਾਂ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਸਨ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਨਜ਼ਰ ਕਰਕੇ, ਕਿਰਪਾ ਕਰਕੇ ਸਿੱਖੀ ਦੀ ਨਾਮ ਬਾਣੀ ਦੀ ਦਾਤ ਦੇ ਕੇ ਇਹਨਾਂ ਨੂੰ ਨਿਵਾਜਿਆ ਸੀ। ਪਰ ਉਪਕਾਰ ਇਹ ਕੀਤਾ, ਇਹਨਾਂ ਨੂੰ ਭਾਵ ਸਾਗਰ ਤੋਂ ਪਾਰ ਕਰ ਦਿੱਤਾ, ਇਹਨਾਂ ਦਾ ਜੀਵਨ ਸਫਲ ਕਰ ਦਿੱਤਾ, ਜੀਵਨ ਆਨੰਦਮਈ ਕਰ ਦਿੱਤਾ। ਫਿਰ ਅਗਲੇ ਸਿੱਖ ਦਾ ਨਾਮ ਭਾਈ ਗੁਰਦਾਸ ਜੀ ਲੈਂਦੇ ਨੇ, ਕਹਿੰਦੇ ਸਾਈਂ ਦਿੱਤਾ ਝੰਜੀਆ ਸੈਦੋ ਜੱਟ ਸ਼ਬਦ ਵਿਚਾਰੀ। ਭਾਈ ਸਾਈਂ ਦਿੱਤਾ ਇਹਦਾ ਨਾਮ ਹੈ, ਝੰਜੀਆ ਇਹਦੀ ਗੋਤ ਹੈ। ਦੂਜਾ ਸਿੱਖ ਹੈ ਭਾਈ ਸੈਦੋ ਜੀ, ਜੋ ਜੱਟ ਬਰਾਦਰੀ ਵਿੱਚੋਂ ਨੇ। ਭਾਈ ਗੁਰਦਾਸ ਕਹਿੰਦੇ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ, ਗੁਰੂ ਦੇ ਸ਼ਬਦ ਦਾ ਗਿਆਨ ਇਹਨਾਂ ਦੇ ਅੰਦਰ ਵੀ ਪਰਪੱਕ ਕਰ ਦਿੱਤਾ। ਜਿਸ ਤਰ੍ਹਾਂ ਸੰਹਾਰੀ ਮੱਲ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦ੍ਰਿੜ ਕਰਵਾਈ, ਉਵੇਂ ਭਾਈ ਸਾਈ ਦਿੱਤਾ ਜੀ, ਭਾਈ ਸੈਦੋ ਜੀ ਨੂੰ, ਇਹਨਾਂ ਨੂੰ ਵੀ ਸਤਿਗੁਰੂ ਜੀ ਨੇ ਨਾਮ ਬਾਣੀ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵਾਰ ਵਾਰ ਐਸੇ ਬੋਲ ਆਉਂਦੇ ਨੇ, ਗੁਰੂ ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾ ਦਿੰਦਾ ਹੈ, ਨਾਮ ਪੱਕਾ ਕਰ ਦਿੰਦਾ ਹੈ, ਉਹਨਾਂ ਦੇ ਅੰਦਰ ਨਾਮ ਉੱਕਰਿਆ ਜਾਂਦਾ ਹੈ, ਲਿਖਿਆ ਜਾਂਦਾ ਹੈ, ਜਿਵੇਂ ਕਾਗਜ਼ ਦੇ ਕਲਮ ਦੇ ਨਾਲ ਅੱਖਰ ਲਿਖ ਦਿੱਤੇ ਜਾਂਦੇ ਨੇ, ਫਿਰ ਉਹ ਅੱਖਰ ਦ੍ਰਿੜ ਹੋ ਜਾਂਦੇ ਨੇ, ਉਹ ਮਿਟਦੇ ਨਹੀਂ। ਜੇ ਗੁਰੂ ਕਿਰਪਾ ਕਰੇ ਤਾਂ ਹਿਰਦੇ ਦੀ ਪੱਟੀ ਉੱਤੇ ਆਪਣੇ ਨਾਮ ਦੇ ਅੱਖਰ ਲਿਖ ਦਿੰਦਾ ਹੈ, ਗੁਰਪੂਰੇ ਨਾਮ ਦ੍ਰਿੜਾਇਆ, ਗੁਰਪੂਰੇ ਚਰਨੀ ਲਾਇਆ, ਇਸ ਤਰ੍ਹਾਂ ਦੀ ਬੋਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਪੜ੍ਹਦੇ ਹਾਂ। ਗੁਰੂ ਜਦੋਂ ਸਿੱਖ ਨੂੰ ਆਪਣੇ ਪੈਰੀ ਲਾਉਂਦਾ ਹੈ, ਚਰਨੀ ਲਾਉਂਦਾ ਹੈ, ਫਿਰ ਨਾਮ ਦ੍ਰਿੜ ਕਰਵਾਉਂਦਾ ਹੈ, ਨਾਮ ਦੀ ਦਾਤ ਦੇ ਦਿੰਦਾ ਹੈ। ਹਰ ਸੰਗ ਸਹਾਈ ਪਾਇਆ, ਗੁਰੂ ਚਰਨੀ ਲਾਵੇ ਤਾਂ ਸਤਿਗੁਰੂ ਜੀ ਕਹਿੰਦੇ ਹਰੀ ਅੰਗ ਸੰਗ ਹੀ ਦਿਖਾਈ ਦਿੰਦਾ ਹੈ, ਨੇੜੇ ਹੀ ਭਾਸਦਾ ਹੈ। ਇਹ ਪੂਰੇ ਗੁਰੂ ਦੀ ਵਡਿਆਈ ਹੈ, ਜੋ ਆਖੀ ਨਹੀਂ ਜਾਂਦੀ, ਕਹੀ ਨਹੀਂ ਜਾਂਦੀ। ਸੋ ਸਾਈਂ ਦਿੱਤਾ ਨੂੰ, ਭਾਈ ਸੈਦੋ ਜੀ ਨੂੰ ਔਰ ਭਾਈ ਸੁਹਾਰੀ ਮੱਲ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਦਰ ਤੋਂ ਸਾਰਿਆਂ ਤੋਂ ਵੱਡੀ ਦਾਤ ਦਿੱਤੀ ਹੈ, ਨਾਮ ਦੀ ਦਾਤ ਦਿੱਤੀ ਹੈ, ਜਿਸ ਦੇ ਬਾਰੇ ਵਿੱਚ ਬਾਣੀ ਵਿੱਚ ਬੋਲ ਆਉਂਦਾ ਹੈ ਕਿ ਸਾਨੂੰ ਗੁਰੂ ਨੇ ਵੱਡੇ ਭਾਗਾਂ ਦੇ ਨਾਲ ਇਸ ਖਜ਼ਾਨੇ ਦਾ ਮਾਲਕ ਬਣਾ ਦਿੱਤਾ ਹੈ। ਇਸ ਖਜ਼ਾਨੇ ਵਿੱਚੋਂ ਅੰਮ੍ਰਿਤਮਈ ਨਾਮ ਦੇ ਹੀਰੇ ਮੋਤੀ ਦ੍ਰਿੜ ਕਰਵਾ ਦਿੱਤੇ ਨੇ, ਬਖਸ਼ਿਸ਼ ਕਰਵਾ ਦਿੱਤੇ ਹਨ। ਬਾਣੀ ਨੂੰ ਭੰਡਾਰ ਆਖਿਆ ਹੈ, ਬਾਣੀ ਨੂੰ ਖਜ਼ਾਨਾ ਆਖਿਆ ਹੈ ਸਤਿਗੁਰੂ ਜੀ ਨੇ, ਔਰ ਇਸ ਖਜ਼ਾਨੇ ਦੇ ਅੰਦਰ ਉਹ ਨਾਮ ਧੰਨ ਹੈ ਜਿਹੜਾ ਗਵਾਚਦਾ ਨਹੀਂ, ਜਿਹੜਾ ਖੁੱਟਦਾ ਨਹੀਂ, ਜਿਸ ਵਿੱਚ ਘਾਟ ਨਹੀਂ ਆਉਂਦੀ, ਜਿਸ ਵਿੱਚ ਤੋਟਾ ਨਹੀਂ ਆਉਂਦਾ। ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸਤਿਗੁਰੂ ਕਹਿੰਦੇ ਨੇ ਇਸ ਖਜ਼ਾਨੇ ਵਿੱਚ ਕੌਣ ਰਲਦਾ ਹੈ, ਜਿਸ ਦੇ ਮਸਤਕ ਦੇ ਭਾਗ ਉਗੜ ਪੈਂਦੇ ਨੇ, ਜਾਗ ਪੈਂਦੇ ਨੇ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਮਸਤਕ ਦੇ ਲੇਖ ਕੀ ਹਨ, ਜੋ ਗੁਰੂ ਨੇ ਉਹਦੇ ਭਾਗਾਂ ਵਿੱਚ ਦਾਤ ਪਾਉਣੀ ਹੈ, ਉਹ ਇਸ ਖਜ਼ਾਨੇ ਵਿੱਚ ਰਲ ਜਾਂਦਾ ਹੈ, ਬੈਠ ਜਾਂਦਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਸ ਖਜ਼ਾਨੇ ਵਿੱਚ ਤੋਟਾ ਨਹੀਂ ਆਉਂਦਾ,
ਬਾਕੀ ਖਜ਼ਾਨੇ ਦੇ ਉਣੇ ਹੋ ਜਾਂਦੇ ਨੇ, ਥੋੜ੍ਹੇ ਹੋ ਜਾਂਦੇ ਨੇ, ਉਹਨਾਂ ਵਿੱਚ ਤੋਟਾ ਵੀ ਆ ਜਾਂਦਾ ਹੈ। ਇਹ ਸ਼ਬਦ ਦਾ ਜੋ ਖਜ਼ਾਨਾ ਹੈ, ਨਾਮ ਬਾਣੀ ਦਾ ਜੋ ਭੰਡਾਰਾ ਹੈ, ਸਤਿਗੁਰੂ ਕਹਿੰਦੇ ਇਹਦੇ ਵਿੱਚ ਤੋਟਾ ਨਹੀਂ ਹੈ, ਇਹਦੇ ਵਿੱਚ ਘਾਟ ਨਹੀਂ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਦੁਨਿਆਵੀ ਧਨ ਤੇ ਖੋਟਾ ਵੀ ਨਿਕਲ ਆਉਂਦਾ ਹੈ, ਉਹਦੇ ਗਵਾਚਣ ਦਾ ਵੀ ਭਰਮ ਬਣਿਆ ਰਹਿੰਦਾ ਹੈ, ਡਰ ਬਣਿਆ ਰਹਿੰਦਾ ਹੈ। ਇਹ ਨਾਮ ਦਾ ਧਨ ਅਖੁੱਟ ਹੈ, ਖੁੱਟਦਾ ਨਹੀਂ, ਇਹਦੀ ਕੀਮਤ ਕਦੇ ਨਹੀਂ ਘਟਦੀ, ਪਰ ਇਹ ਪੂਰੇ ਗੁਰੂ ਤੋਂ ਬਿਨਾਂ ਮਿਲਦਾ ਵੀ ਨਹੀਂ ਹੈ, ਪ੍ਰਾਪਤ ਵੀ ਨਹੀਂ ਹੁੰਦਾ। ਫਿਰ ਅੱਗੇ ਜਿਹੜੇ ਸਿੱਖ ਦੀ ਗਾਥਾ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਰਾਹੀਂ ਕਰ ਰਹੇ ਨੇ, ਬੁੱਧੂ ਮਹਿਤਾ ਜਾਣੀਐ ਕੁੱਲ ਘੁਮਿਆਰ ਭਗਤ ਨਿਰੰਕਾਰੀ। ਘੁਮਿਆਰ ਇਹਦੀ ਵੰਸ਼ ਹੈ, ਨਾਮ ਇਹਦਾ ਹੈ ਭਾਈ ਬੁੱਧੂ, ਇਹ ਵੀ ਲਾਹੌਰ ਵਿੱਚ ਰਹਿਣ ਵਾਲਾ ਸਿੱਖ ਹੈ। ਭਾਈ ਬੁੱਧੂ ਘੁਮਿਆਰ ਦਾ ਇਹ ਕੰਮ ਕਰਦਾ ਸੀ, ਆਪਾਂ ਸਾਰੇ ਜਾਣਦੇ ਹਾਂ। ਘੁਮਿਆਰ ਕੌਣ ਹੈ? ਜੋ ਆਵੇ ਲਗਾਉਂਦਾ ਹੈ, ਭਾਂਡੇ ਬਣਾਉਂਦਾ ਹੈ, ਇੱਟਾਂ ਬਣਾਉਂਦਾ ਹੈ। ਘੁਮਿਆਰ ਜਾਤੀ ਦਾ ਪੀੜ੍ਹੀ ਦਰ ਪੀੜ੍ਹੀ ਇਹ ਕਰਮ ਹੈ, ਪੀੜ੍ਹੀ ਦਰ ਪੀੜ੍ਹੀ ਦਾ ਭਾਵ ਹੈ, ਪਿਤਾ ਨੇ ਕੀਤਾ, ਉਸ ਤੋਂ ਪਹਿਲੀਆਂ ਪੀੜ੍ਹੀਆਂ ਨੇ ਕੀਤਾ, ਅੱਗੇ ਪੁੱਤਰਾਂ ਨੇ ਵੀ ਉਹੀ ਕੰਮ ਕੀਤਾ। ਇਹ ਪੀੜ੍ਹੀ ਚੱਲ ਪੈਂਦੀ ਹੈ, ਇੱਕੋ ਹੀ ਖੇਤਰ ਵਿੱਚ, ਇੱਕੋ ਹੀ ਕਿੱਤੇ ਵਿੱਚ। ਕਹਿੰਦੇ ਨੇ ਘੁਮਿਆਰ ਵੰਸ਼ ਦੇ ਵਿੱਚੋਂ ਭਾਈ ਬੁੱਧੂ ਹੈ। ਇਹ ਪਹਿਲਾਂ ਤਾਂ ਨਿੱਕੇ ਨਿੱਕੇ ਆਵੇ ਲਾਉਂਦਾ ਸੀ, ਮਿੱਟੀ ਦੇ ਭਾਂਡੇ ਉਹਨਾਂ ਆਵਿਆਂ ਦੇ ਵਿੱਚ ਪੱਕੇ ਕਰਦਾ ਸੀ, ਪਕਾ ਕੇ ਫਿਰ ਉਹਨਾਂ ਨੂੰ ਵੇਚਦਾ ਸੀ। ਅੱਜ ਤਾਂ ਮਿੱਟੀ ਦੇ ਭਾਂਡਿਆਂ ਦੀ ਇੰਨੀ ਕਦਰ ਨਹੀਂ ਹੈ, ਇੰਨੀ ਮੰਗ ਵੀ ਨਹੀਂ ਰਹੀ, ਲੇਕਿਨ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਤੋਂ ਬਣੇ ਹੋਏ ਘੜੇ, ਮਟਕੇ, ਇਹ ਤਦਕ ਭਾਂਡਿਆਂ ਦੀ ਬੜੀ ਖਿੱਚ ਹੁੰਦੀ ਸੀ, ਬੜੀ ਮੰਗ ਹੁੰਦੀ ਸੀ। ਅਤੇ ਘੁਮਿਆਰ ਲੋਕ ਆਮ ਹੀ ਮਿੱਟੀ ਦੇ ਆਵਿਆਂ ਦੇ ਵਿੱਚ ਇਹਨਾਂ ਘੜਿਆਂ ਨੂੰ, ਮਿੱਟੀ ਦੇ ਭਾਂਡਿਆਂ ਨੂੰ ਬਣਾਉਂਦੇ ਸਨ, ਫਿਰ ਉਹਨਾਂ ਨੂੰ ਵੇਚਦੇ ਸਨ, ਗੁਜ਼ਾਰਾ ਕਰਦੇ ਸਨ। ਹੌਲੀ ਹੌਲੀ ਭਾਈ ਬੁੱਧੂ ਨੇ ਕੀ ਕੀਤਾ, ਇੱਟਾਂ ਪਕਾਉਣ ਵਾਸਤੇ ਕਹਿੰਦੇ ਬਹੁਤ ਵੱਡਾ ਆਵਾ ਲਾਉਣਾ ਕੀਤਾ, ਜਿਸ ਨੂੰ ਆਪਾਂ ਪੱਠਾ ਆਖਦੇ ਹਾਂ। ਕਿਉਂਕਿ ਜਿਵੇਂ ਜਿਵੇਂ ਮਨੁੱਖ ਕੋਈ ਕੰਮ ਕਰਦਾ ਹੈ, ਉਹਦੇ ਵਿੱਚ ਉਸਨੂੰ ਮਹਾਰਤ ਹਾਸਲ ਹੁੰਦੀ ਹੈ, ਤਰੱਕੀ ਕਰਦਾ ਹੈ, ਉਹ ਆਪਣੇ ਕਾਰੋਬਾਰ ਨੂੰ ਵੱਡਾ ਕਰਦਾ ਹੈ, ਆਪਣੀ ਕਿਰਤ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਇੱਛਾ ਰੱਖਦਾ ਹੈ। ਹਰੇਕ ਬੰਦੇ ਦੀ ਭਾਵਨਾ ਹੈ ਕਿ ਜਿਸ ਖਿੱਤੇ ਵਿੱਚ, ਜਿਸ ਖੇਤਰ ਵਿੱਚ ਮੈਂ ਕੰਮ ਕਰਦਾ ਹਾਂ, ਉਹਦੇ ਵਿੱਚ ਮੈਂ ਹੋਰ ਅੱਗੇ ਵਧਾਂ। ਭਾਈ ਬੁੱਧੂ ਲਾਹੌਰ ਦਾ ਸਿੱਖ ਹੈ, ਇਹਦੇ ਮਨ ਵਿੱਚ ਵੀ ਇਹ ਚਾਅ ਪੈਦਾ ਹੋਇਆ, ਇਹ ਭਾਵਨਾ ਪੈਦਾ ਹੋਈ, ਮੈਂ ਵੀ ਆਪਣੇ ਕਾਰੋਬਾਰ ਨੂੰ ਵੱਡਾ ਕਰਦਾ ਹਾਂ, ਆਪਣੀ ਕਿਰਤ ਨੂੰ ਹੋਰ ਵਿਸ਼ਾਲ ਕਰਦਾ ਹਾਂ। ਇਹਨੇ ਹੁਣ ਇੱਟਾਂ ਪਕਾਉਣ ਵਾਸਤੇ ਇੱਕ ਵੱਡਾ ਆਵਾ ਲਾਉਣਾ ਕੀਤਾ ਹੈ, ਪਰ ਗੁਰੂ ਦੀ ਸਿੱਖੀ ਇਹਦੇ ਅੰਦਰ ਦ੍ਰਿੜ ਸੀ, ਨਿਸ਼ਚੇ ਕੀਤਾ ਹੋਇਆ ਸੀ ਇਹਨੇ, ਔਰ ਇਹਨੇ ਇਹ ਬੋਲ ਵੀ ਸੁਣੇ ਹੋਏ ਸਨ, ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕਿ ਜੇ ਤੂੰ ਕੋਈ ਕਰਮ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੀ ਅਗਵਾਈ ਵਿੱਚ ਕਰੇਗਾ ਤਾਂ ਤੇਰਾ ਉਹ ਕੰਮ ਜ਼ਰੂਰ ਸਫਲ ਹੋ ਜਾਏਗਾ, ਉਹਦੇ ਵਿੱਚ ਕੋਈ ਰੁਕਾਵਟ ਵੀ ਨਹੀਂ ਪਵੇਗੀ, ਕੋਈ ਖੜੋਤ ਵੀ ਨਹੀਂ ਆਏਗੀ। ਭਾਈ ਬੁੱਧੂ ਜੀ ਨੇ ਇਹ ਵੱਡਾ ਕਾਰੋਬਾਰ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਰਨ ਲੈਣੀ ਕੀਤੀ। ਪਾਤਸ਼ਾਹ ਜੀ, ਮੈਂ ਆਪਣੇ ਕਾਰੋਬਾਰ ਨੂੰ ਵੱਡਾ ਕਰਨਾ ਹੈ, ਇੱਟਾਂ ਦਾ ਆਵਾ ਲਾਉਣਾ ਹੈ, ਆਪ ਜੀ ਕਿਰਪਾ ਕਰੋ, ਨਦਰ ਕਰੋ। ਅਤੇ ਗੁਰੂ ਕੀ ਉਪਦੇਸ਼ ਦਿੰਦਾ ਹੈ? ਸਤ ਸੰਗਤ ਵਿੱਚ ਬੈਠੀਏ, ਸਤ ਸੰਗਤ ਦੇ ਰਾਹੀਂ ਅਰਦਾਸ ਬੇਨਤੀ ਕਰੀਏ, ਹੋਰ ਕੋਈ ਯੁਗਤੀ ਵੀ ਨਹੀਂ ਹੈ, ਹੋਰ ਕੋਈ ਤਰੀਕਾ ਵੀ ਨਹੀਂ ਹੈ। ਭਾਈ ਬੁੱਧੂ ਨੂੰ ਵੀ ਇਹੀ ਉਪਦੇਸ਼ ਹੋਇਆ, ਜੇ ਤੂੰ ਗੁਰੂ ਦਾ ਆਸਰਾ ਲੈਣਾ ਹੈ ਤਾਂ ਗੁਰੂ ਦਾ
ਰੂਪ ਕੀ ਹੈ ਸਾਧ ਸੰਗਤ ਗੁਰਸਿੱਖ ਗੁਰਮੁਖ ਪਿਆਰੇ ਗੁਰਸਿੱਖਾਂ ਨੂੰ ਆਪਣੇ ਘਰ ਬੁਲਾਉਣਾ ਕੀਤਾ ਭਾਈ ਬੁੱਧੂ ਜੀ ਨੇ ਮਾਨੋ ਇੱਕ ਸਤਸੰਗ ਸਮਾਗਮ ਹੋਇਆ ਕੀਰਤਨ ਹੋਇਆ ਗੁਰਬਾਣੀ ਦਾ ਪਾਠ ਹੋਇਆ ਕਹਿਣ ਲੱਗੇ ਲੰਗਰ ਪ੍ਰਸ਼ਾਦ ਭੋਜਨ ਦਾ ਪ੍ਰਬੰਧ ਵੀ ਭਾਈ ਬੁੱਧੂ ਜੀ ਵੱਲੋਂ ਕੀਤਾ ਗਿਆ ਲਾਹੌਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵੱਸੇ ਹੋਏ ਸਨ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਪਹਿਲੇ ਗੁਰੂਆਂ ਨੇ ਵੀ ਲਾਹੌਰ ਵਿਖੇ ਚਰਨ ਪਾਏ ਸਨ ਵੱਡੀ ਤਾਦਾਦ ਵਿੱਚ ਲਾਹੌਰ ਵਿੱਚ ਸਿੱਖੀ ਵੱਸੀ ਹੋਈ ਸੀ ਔਰ ਇੱਥੋਂ ਸਪਸ਼ਟ ਹੁੰਦਾ ਹੈ ਕਿ ਜਦੋਂ ਲਾਹੌਰ ਸ਼ਹਿਰ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆ ਜਾਏ ਤਾਂ ਜ਼ਰੂਰ ਗੁਰੂ ਨੇ ਕੋਈ ਨਾ ਕੋਈ ਇੱਥੇ ਕੌਤਕ ਰਚਿਆ ਹੋਵੇਗਾ ਇੱਥੇ ਆਪਣੇ ਮੁਬਾਰਕ ਚਰਨ ਪਾਏ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਐਸੇ ਬੋਲ ਆਏ ਤਾਂ ਪਹਿਲੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਲਾਹੌਰ ਵਿੱਚ ਸਿੱਖੀ ਦਾ ਵਾਸਾ ਸਿੱਖੀ ਵੱਸੀ ਹੋਈ ਸੀ ਭਾਈ ਬੁੱਧੂ ਨੇ ਲਾਹੌਰ ਵਿੱਚ ਜਿਹੜੇ ਸਿੱਖ ਰਹਿੰਦੇ ਸਨ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਕਿ ਭਾਈ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲੋਂ ਇਹ ਉਪਦੇਸ਼ ਆਗਿਆ ਲਈ ਹੈ ਸਤਸੰਗ ਹੈ ਸਤਸੰਗਤ ਹੋਏਗੀ ਵੱਡੀ ਗਿਣਤੀ ਵਿੱਚ ਲਾਹੌਰ ਵਾਸੀ ਭਾਈ ਬੁੱਧੂ ਜੀ ਦੇ ਘਰ ਆਉਣੇ ਕੀਤੇ ਇਹ ਉਸ ਭਾਈ ਬੁੱਧੂ ਦਾ ਨਾਮ ਆਇਆ ਹੈ ਫਿਰ ਆਪਾਂ ਇਸ ਤੋਂ ਅੱਗੇ ਇਤਿਹਾਸ ਵੀ ਸੁਣਦੇ ਹਾਂ ਕਿ ਲੱਖੂ ਵਿੱਚ ਪਟੋਲਿਆ ਇੱਕ ਲਾਹੌਰ ਦੇ ਵਿੱਚ ਕਸਬਾ ਹੈ ਉਸ ਕਸਬੇ ਦਾ ਨਾਮ ਹੈ ਪਟੋਲਿਆ ਕਸਬਾ ਹਰੇਕ ਵੱਡੇ ਵੱਡੇ ਮਹਾਨਗਰ ਦੇ ਵਿੱਚ ਨਿੱਕੇ ਨਿੱਕੇ ਖਿੱਤੇ ਹੁੰਦੇ ਹਨ ਨਿੱਕੀਆਂ ਨਿੱਕੀਆਂ ਕਲੋਨੀਆਂ ਹੁੰਦੀਆਂ ਨੇ ਉਹਨਾਂ ਦੇ ਵੱਖ ਵੱਖ ਨਾਮ ਹੁੰਦੇ ਨੇ ਵੱਡਾ ਨਗਰ ਦਾ ਨਾਮ ਹੁੰਦਾ ਅਤੇ ਨਿੱਕੇ ਨਿੱਕੇ ਗਲੀ ਮੁਹੱਲੇ ਕੂਚੇ ਇਤਾਦਕ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਦੇਖਦੇ ਹਾਂ ਛੋਟੇ ਛੋਟੇ ਮੁਹੱਲੇ ਛੋਟੀਆਂ ਛੋਟੀਆਂ ਗਲੀਆਂ ਦੇ ਨਵੇਂ ਵੱਖਰੇ ਨਵੇਕਲੇ ਨਾਮ ਤਾਂ ਕਿ ਉਹਨਾਂ ਦੀ ਵੱਖਰੀ ਪਹਿਚਾਣ ਰਹਿ ਸਕੇ ਵੱਡੇ ਸ਼ਹਿਰ ਦੇ ਰੂਪ ਵਿੱਚ ਤਾਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਖਦੇ ਹਾਂ ਕੁੱਚਿਆਂ ਦੇ ਰੂਪ ਵਿੱਚ ਗਲੀਆਂ ਮੁਹੱਲਿਆਂ ਦੇ ਰੂਪ ਵਿੱਚ ਉਹ ਜਿਹੜੇ ਛੋਟੇ ਛੋਟੇ ਨਾਮ ਨੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦੇ ਦਿੱਤੇ ਸਨ ਜਦੋਂ ਇਸ ਸ਼ਹਿਰ ਨੂੰ ਵਸਾਇਆ ਕੋਈ ਨਾਮ ਸਿੱਖਾਂ ਦੇ ਨਾਮ 'ਤੇ ਰੱਖ ਦਿੱਤੇ ਕੁਝ ਕਿਰਤੀ ਕਾਰੋਬਾਰੀਆਂ ਦੇ ਕੋਈ ਵਪਾਰ ਦੇ ਕੋਈ ਦੁਕਾਨਦਾਰਾਂ ਦੇ ਆਧਾਰ 'ਤੇ ਨਾਮ ਰੱਖੇ ਗਏ ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਵਿੱਚ ਇੱਕ ਪਟੋਲੀਆ ਨਾਮ ਦਾ ਇਲਾਕਾ ਹੈ ਖਿੱਤਾ ਹੈ ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ ਲੱਖੂ ਵਿੱਚ ਪਟੋਲੀਆ ਇਸ ਸਿੱਖ ਦਾ ਨਾਮ ਹੈ ਭਾਈ ਲੱਖੂ ਇਹ ਵੀ ਲਾਹੌਰ ਦਾ ਰਹਿਣ ਵਾਲਾ ਸੀ ਇਹਨੂੰ ਵੀ ਖਬਰ ਮਿਲ ਗਈ ਇਹਨੂੰ ਵੀ ਸੁਨੇਹਾ ਮਿਲਿਆ ਕਿ ਇੱਕ ਸਿੱਖ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਹਿਣੀ ਵਿੱਚ ਰਹਿਣ ਵਾਲਾ ਭਾਈ ਬੁੱਧੂ ਉਹਨੇ ਇੱਟਾਂ ਦਾ ਆਵਾ ਲਾਇਆ ਹੈ ਆਪਣਾ ਕਾਰੋਬਾਰ ਅੱਗੇ ਵਧਾਉਣ ਵਾਸਤੇ ਗੁਰੂ ਚਰਨਾਂ ਦੀ ਟੇਕ ਲਈ ਹੈ ਉਹਦੇ ਘਰ ਲੰਗਰ ਪ੍ਰਸ਼ਾਦ ਵੀ ਹੋ ਰਿਹਾ ਹੈ ਸਤਸੰਗਤ ਵੀ ਹੋ ਰਿਹਾ ਹੈ ਕੀਰਤੀ ਵੀ ਹੋ ਰਹੀ ਹੈ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਇਹ ਸਿੱਖ ਭਾਈ ਲੱਖੂ ਇਹਨੂੰ ਕਮਲੀਆ ਵੀ ਕਹਿੰਦੇ ਸੀ ਲੱਖੂ ਕਮਲੀਆ ਵੀ ਕਹਿ ਦਿੰਦੇ ਇਹਨੇ ਕੀ ਕੀਤਾ ਭਾਈ ਬੁੱਧੂ ਸ਼ਾਹ ਦੇ ਘਰ ਆਉਣਾ ਕੀਤਾ ਪਰ ਕੁਝ ਦੇਰੀ ਹੋ ਗਈ ਕੁਝ ਲੇਟ ਹੋ ਗਿਆ ਜਿਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਲੇਟ ਹੋਣ ਕਰਕੇ ਦਰਵਾਜ਼ਾ ਹੀ ਬੰਦ ਕਰ ਦਿੱਤਾ ਗਿਆ ਸੀ ਇਸ ਨੂੰ ਰੋਕ ਦਿੱਤਾ ਗਿਆ ਸੀ ਕਿ ਹੁਣ ਅਰਦਾਸ ਬੇਨਤੀ ਹੋ ਰਹੀ ਹੈ ਹੁਣ ਤਾਂ ਸਮਾਪਤੀ ਦਾ ਸਮਾਂ ਆ ਗਿਆ ਹੈ ਨੇੜੇ ਤੂੰ ਅੰਦਰ ਨਹੀਂ ਜਾ ਸਕਦਾ ਅੰਦਰ ਭਾਈ ਬੁੱਧੂ ਦੇ ਆਵੇ ਦੀ ਕਾਰੋਬਾਰ ਦੀ ਅਰਦਾਸ ਹੋ ਰਹੀ ਸੀ ਕਿ ਗੁਰੂ ਕਿਰਪਾ ਕਰੇ ਗੁਰੂ ਦੀ ਨਜ਼ਰ ਹੋਵੇ ਪਰਉਪਕਾਰ ਹੋਵੇ ਕਾਰੋਬਾਰ ਵਿੱਚ ਤਰੱਕੀ ਹੋਵੇ ਇਸ ਦੇ ਆਵੇ ਦੀਆਂ ਇੱਟਾਂ ਚੰਗੀਆਂ ਨਿਕਲਣ ਪੱਕ ਜਾਵਣ ਤਾਂ ਕਿ ਮਹਿੰਗੇ ਰੇਟ ਵਿੱਚ ਵਿਕ ਜਾਣ ਇਹੀ ਅਰਦਾਸ ਸਾਧ ਸੰਗਤ ਵੱਲੋਂ ਕੀਤੀ ਜਾ ਰਹੀ ਸੀ
ਲੇਕਿਨ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਣਾ ਕੀਤਾ ਹੈ ਕਿ ਜਦੋਂ ਭਾਈ ਲੱਖੂ ਜੀ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ, ਨਾ ਜਾਣ ਦਿੱਤਾ, ਅਤੇ ਇਹ ਬਾਹਰ ਬੈਠਾ ਹੀ ਕਹਿ ਰਿਹਾ ਸੀ ਬੁੱਧੂ ਦਾ ਆਵਾ ਕੱਚਾ ਰਹਿ ਜਾਏ, ਬੁੱਧੂ ਦਾ ਆਵਾ ਕੱਚਾ ਰਹਿ ਜਾਏ। ਇਹ ਬਿਨਾਂ ਪ੍ਰਸ਼ਾਦ ਪਾਇਆ, ਬਿਨਾਂ ਸੰਗਤ ਦੇ ਦਰਸ਼ਨ ਕੀਤਿਆਂ ਵਾਪਸ ਚਲਾ ਗਿਆ ਭਾਈ ਲੱਖੂ। ਕਹਿੰਦੇ ਇਸੇ ਤਰ੍ਹਾਂ ਹੀ ਹੋਇਆ, ਜਦੋਂ ਆਵੇ ਦੀਆਂ ਇੱਟਾਂ ਕੱਚੀਆਂ ਨਿਕਲੀਆਂ ਨਾ, ਪਿੱਲੀਆਂ ਨਿਕਲੀਆਂ, ਭਾਈ ਬੁੱਧੂ ਜੀ ਬੜੇ ਹੈਰਾਨ ਹੋਏ, ਇਹ ਕੀ ਹੋਇਆ, ਇਹ ਕੀ ਕੌਤਕ ਹੈ, ਇਹ ਕੀ ਭਾਣਾ ਹੈ। ਮੈਂ ਤਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਦੇ ਵਿੱਚ ਸਤਿਗੁਰੂ ਦੇ ਉਪਦੇਸ਼ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਇਆ, ਹਜ਼ੂਰੀ ਵਿੱਚ ਆਇਆ, ਆ ਕੇ ਬੇਨਤੀ ਕੀਤੀ। ਕਹਿੰਦਾ ਪਾਤਸ਼ਾਹ, ਮੈਂ ਤਾਂ ਜਿਵੇਂ ਤੁਸੀਂ ਹੁਕਮ ਕੀਤਾ ਸੀ ਤੁਹਾਡੀ ਆਗਿਆ ਦੇ ਮੁਤਾਬਕ ਹੀ ਸੰਗਤ ਦੀ ਸੇਵਾ ਕੀਤੀ ਹੈ, ਅਰਦਾਸ ਬੇਨਤੀ ਵੀ ਕਰਵਾਉਣੀ ਕੀਤੀ ਹੈ, ਪਰ ਇੱਟਾਂ ਪੱਕੀਆਂ ਨਹੀਂ, ਕੱਚੀਆਂ ਹੀ ਹਨ, ਪਿੱਲੀਆਂ ਹੀ ਨਹੀਂ। ਪਰ ਪਾਤਸ਼ਾਹ ਜੀ ਨੇ ਆਖਿਆ, ਭਾਈ ਬੁੱਧੂ, ਇੱਕ ਗੁਨਾਹ ਹੋਇਆ ਹੈ, ਇੱਕ ਗਲਤੀ ਹੋਈ ਹੈ। ਗੁਰੂ ਦੇ ਚਰਨਾਂ ਦਾ ਮੁਰੀਦ ਸਿੱਖ ਭਾਈ ਲੱਖੂ ਨੂੰ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ, ਉਹਦੇ ਬੋਲਾਂ ਦੇ ਕਰਕੇ ਹੀ ਇਹ ਸਾਰਾ ਕੁਝ ਹੋਇਆ। ਸਿੱਖ ਦੇ ਬੋਲ ਜਿਹੜੇ ਨੇ ਉਹਨਾਂ ਨੂੰ ਵੀ ਤਾਂ ਗੁਰੂ ਨਹੀਂ ਨਾ ਟਾਲ ਸਕਦਾ। ਜਿਸ ਦਾ ਅੰਤਰ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਅੰਦਰੋਂ ਗੁਰੂ ਦੇ ਨਾਲ ਲੱਗਾ ਹੋਇਆ ਹੈ, ਉਹਦੇ ਬੋਲ ਵੀ ਤਾਂ ਅਜਾਈ ਨਹੀਂ ਸਨ ਜਾਣੇ। ਪਰ ਤੂੰ ਸੰਗਤ ਦੇ ਰਾਹੀਂ ਅਰਦਾਸ ਕਰਵਾਈ ਹੈ, ਤੇਰੇ ਕਾਰੋਬਾਰ ਵਿੱਚ ਘਾਟਾ ਨਹੀਂ ਆਏਗਾ, ਤੇਰੇ ਕਾਰੋਬਾਰ ਦੇ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ, ਉਹ ਅਰਦਾਸ ਵੀ ਪੂਰੀ ਹੋਏਗੀ ਅਤੇ ਭਾਈ ਲੱਖੂ ਜੀ ਦੇ ਆਖੇ ਹੋਏ ਬੋਲ ਵੀ ਪੂਰੇ ਹੋ ਗਏ ਹਨ। ਕਹਿੰਦੇ ਮੀਂਹ ਬੜਾ ਪਿਆ ਸੀ, ਵਰਖਾ ਬੜੀ ਹੋਈ ਸੀ ਅਤੇ ਕਿਲ੍ਹੇ ਦੀ ਕੰਧ ਢਹਿ ਗਈ ਸੀ, ਡਿੱਗ ਪਈ ਸੀ, ਮੀਂਹ ਕਰਕੇ ਇੱਟਾਂ ਕਿਤੋਂ ਨਹੀਂ ਸਨ ਮਿਲ ਰਹੀਆਂ, ਆਵੇ ਸਾਰੇ ਹੀ ਕੱਚੇ ਰਹਿ ਗਏ ਸਨ। ਅਤੇ ਉਸ ਵੇਲੇ ਫਿਰ ਭਾਈ ਬੁੱਧੂ ਸ਼ਾਹ ਦੇ ਆਵੇ ਦੀਆਂ ਕੱਚੀਆਂ ਇੱਟਾਂ ਵੀ ਬੜੀਆਂ ਮਹਿੰਗੀਆਂ ਵਿਕ ਗਈਆਂ, ਪੱਕੀਆਂ ਇੱਟਾਂ ਦੇ ਭਾਅ ਵਿਕੀਆਂ ਸਨ। ਸੋ ਇਹਨਾਂ ਦੋ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਆਪਣੀ ਇਸ ਪੌੜੀ ਦੇ ਰਾਹੀਂ ਜ਼ਿਕਰ ਕੀਤਾ ਹੈ, ਬੁੱਧੂ ਮਹਿਤਾ ਜਾਣੀਏ ਕੁੱਲ ਘੁਮਿਆਰ ਭਗਤ ਨਿਰੰਕਾਰੀ। ਭਾਈ ਬੁੱਧੂ ਦੇ ਅੰਦਰ ਭਗਤੀ ਭਾਵਨਾ ਹੈ, ਪ੍ਰੇਮ ਹੈ, ਭਗਤ ਨਿਰੰਕਾਰੀ, ਉਹ ਮਾਨੋ ਨਿਰੰਕਾਰ ਦਾ ਭਗਤ ਹੈ, ਉਸ ਪਰਮਾਤਮਾ ਦਾ ਭਗਤ ਹੈ। ਲੱਖੂ ਵਿੱਚ ਪਟੋਲੀਆ ਅਤੇ ਪਟੋਲੀਆ ਨਗਰ ਵਿੱਚ ਰਹਿਣ ਵਾਲਾ ਭਾਈ ਲੱਖੂ, ਇਹਦੇ ਬੋਲ ਵੀ ਸਿੱਧੇ ਹੁੰਦੇ ਸਨ, ਸਿੱਧੀ ਇਹਨੂੰ ਵੀ ਮਿਲੀ ਹੋਈ ਸੀ, ਗੁਰੂ ਦੇ ਬੋਲਾਂ ਦੀ ਸਿੱਧੀ ਜਿਸ ਨੂੰ ਆਪਾਂ ਆਖਦੇ ਹਾਂ, ਇਹਦੇ ਬੋਲ ਵੀ ਅਜਾਈ ਨਹੀਂ ਸਨ ਜਾਂਦੇ। ਭਾਈ ਲੱਖੂ ਜੀ ਵੀ ਜੋ ਬੋਲ ਦਿੰਦੇ ਸਨ ਉਹ ਗੱਲ ਪੂਰੀ ਹੋ ਜਾਂਦੀ ਸੀ। ਸੋ ਇਹਨਾਂ ਦੋਨਾਂ ਸਿੱਖਾਂ ਦਾ ਰੰਚਕ ਮਾਤਰ, ਟੂਕ ਮਾਤਰ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਕੀਤਾ। ਅਗਲਾ ਨਾਮ ਕਹਿੰਦੇ ਨੇ ਭਾਈ ਲੱਧਾ ਪਰਉਪਕਾਰੀ। ਭਾਈ ਲੱਧਾ ਦਾ ਨਾਮ ਆਪਾਂ ਵਾਰ ਵਾਰ ਇਤਿਹਾਸ ਵਿੱਚ ਜਾਣਦੇ ਹਾਂ, ਸੁਣਿਆ ਹੈ, ਪਰਉਪਕਾਰੀ ਹੋਣ ਦਾ ਇਹਨੂੰ ਮਾਣ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਪਰ ਇਹਦਾ ਨਾਮ ਪਰਉਪਕਾਰੀ ਐਵੇਂ ਥੋੜ੍ਹੀ ਪੈ ਗਿਆ ਸੀ, ਇਹਨੇ ਜ਼ਰੂਰ ਕੋਈ ਨਾ ਕੋਈ ਪਰਉਪਕਾਰ ਕੀਤਾ ਹੋਏਗਾ ਇਸ ਤੋਂ ਪਹਿਲਾਂ ਵੀ। ਇੱਕ ਪਰਉਪਕਾਰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਜੋ ਇਸਨੇ ਕੀਤਾ ਹੈ, ਪਰ ਇਸ ਭਾਈ ਲੱਧੇ ਨੂੰ ਪਹਿਲਾਂ ਵੀ ਪਰਉਪਕਾਰੀ ਆਖਦੇ, ਜੋ ਪਰਾਇਆਂ ਉੱਤੇ ਉਪਕਾਰ ਕਰੇ, ਦੂਜਿਆਂ ਉੱਤੇ ਨਦਰ ਕਰੇ, ਜੋ ਦੂਜਿਆਂ ਦੇ ਔਖੇ ਵੇਲੇ ਕੰਮ ਆਵੇ, ਪਰਉਪਕਾਰ ਉਹਨੂੰ ਹੀ ਆਖਦੇ ਨਾ, ਜੋ ਬਦਲੇ ਵਿੱਚ ਕੁਝ ਲੈਣਾ ਨਹੀਂ, ਕੇਵਲ ਬਖਸ਼ਿਸ਼ਾਂ ਹੀ ਕਰਨੀਆਂ ਨੇ। ਇਹ ਲੱਧਾ ਪਰਉਪਕਾਰੀ ਸਿੱਖ ਇਹ ਵੀ ਉੱਥੇ ਰਹਿੰਦਾ ਹੈ ਜਿੱਥੇ ਭਾਈ ਲੱਖੂ ਜੀ ਰਹਿੰਦੇ ਨੇ, ਲੱਧਾ ਪਰਉਪਕਾਰੀ ਕਰਕੇ ਭਾਈ ਗੁਰਦਾਸ। ਇਹਨੇ ਕੀ ਪਰਉਪਕਾਰ ਕੀਤਾ ਆਪਾਂ ਬਹੁਤ ਵਾਰੀ ਜਾਣਦੇ ਹਾਂ, ਇਤਿਹਾਸ ਪੜ੍ਹਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਦੋ ਸਿੱਖ ਸਨ,
ਔਰ ਇਤਿਹਾਸਕਾਰਾਂ ਨੇ ਕਿਤੇ ਕਿਤੇ ਜ਼ਿਕਰ ਕੀਤਾ ਇਹ ਦੋਵੇਂ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਵਿੱਚੋਂ ਹੀ ਸਨ। ਇੱਕ ਦਾ ਨਾਮ ਸੀ ਸੱਤਾ, ਦੂਜੇ ਦਾ ਨਾਮ ਸੀ ਬਲਵੰਡ। ਸੱਤਾ ਔਰ ਬਲਵੰਡ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਰਬਾਬੀ ਸਨ ਅਤੇ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਇਹ ਆਸਾ ਕੀ ਵਾਰ ਦਾ ਕੀਰਤਨ ਕਰਦੇ ਸਨ ਹਰਿਮੰਦਰ ਵਿਖੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਇਤਿਹਾਸ ਇਹਨਾਂ ਦਾ ਬਹੁਤ ਲੰਬੇਰਾ ਹੈ ਕਿ ਇਹਨਾਂ ਦੀ ਪੁੱਤਰੀ ਦਾ ਵਿਆਹ ਸੀ ਭਾਈ ਸੱਤਾ ਜੀ, ਉਹਦੇ ਵਾਸਤੇ ਕੁਝ ਮਾਇਆ ਦੀ ਇਹਨਾਂ ਨੇ ਮੰਗ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲੋਂ। ਮਨ ਭਾਉਂਦੀ ਮਾਇਆ ਨਾ ਮਿਲੀ ਜਦੋਂ, ਇਹ ਬੜੇ ਨਿਰਾਸ਼ ਹੋਏ, ਬੜੇ ਉਦਾਸ ਹੋਏ ਅਤੇ ਉਹਨਾਂ ਹੀ ਦਿਨਾਂ ਦੇ ਅੰਦਰ ਬਾਬਾ ਪਿਰਥੀ ਚੰਦ, ਉਹ ਵੀ ਗੁਰੂ ਘਰ ਦਾ ਵਿਰੋਧੀ ਬਣ ਕੇ ਬੈਠਾ ਹੋਇਆ ਸੀ, ਇੱਕ ਗੱਦੀ ਉਹਨੇ ਵੀ ਲਾਈ ਹੋਈ ਸੀ, ਉਹ ਆਪਣੇ ਆਪ ਨੂੰ ਗੁਰੂ ਰੂਪ ਵਿੱਚ ਪ੍ਰਚਾਰ ਕਰ ਰਿਹਾ ਸੀ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਬਾਅਦ ਮੈਂ ਹੀ ਗੁਰੂ ਹਾਂ। ਅਤੇ ਵੱਡਾ ਕਾਰਨ ਇਹ ਦੱਸ ਰਿਹਾ ਸੀ ਕਿ ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦਾ ਹੋਣ ਦਾ ਮੈਨੂੰ ਮਾਣ ਹੈ, ਕੁੱਲ ਦੀ ਰੀਤ ਦੇ ਮੁਤਾਬਕ ਤਾਂ ਗੁਰੂ ਮੈਨੂੰ ਹੀ ਬਣਨਾ ਚਾਹੀਦਾ। ਭਾਵੇਂ ਗੁਰੂ ਰਾਮਦਾਸ ਜੀ ਨੇ ਇਹਨੂੰ ਗੁਰਿਆਈ ਨਹੀਂ ਦਿੱਤੀ, ਜੋਤ ਇਹਦੇ ਅੰਦਰ ਨਹੀਂ ਆਈ, ਪਰ ਫਿਰ ਵੀ ਇਹ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ। ਇਹਨੇ ਆਪਣੇ ਸਿੱਖ, ਆਪਣੇ ਮਸੰਦ, ਆਪਣੀ ਵੱਖਰੀ ਸਿੱਖੀ ਬਣਾਈ ਹੋਈ ਸੀ। ਬਾਬਾ ਪਿਰਥੀ ਚੰਦ ਦੇ ਜਿਹੜੇ ਭਗਤ ਮਸੰਦ ਸਨ ਉਹ ਵੀ ਇਸ ਇਲਾਕੇ ਵਿੱਚ ਪ੍ਰਚਾਰ ਕਰਦੇ ਸਨ, ਸਿੱਖਾਂ ਨੂੰ ਆਖਦੇ ਸਨ ਕਿ ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹੋਣ ਦੇ ਨਾਤੇ ਬਾਬਾ ਪਿਰਥੀ ਚੰਦ ਹੀ ਪੰਜਵੇਂ ਗੁਰੂ ਹਨ। ਭਲੀ ਭਾਂਤ ਸਿੱਖਾਂ ਨੂੰ ਤਾਂ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕੁੱਲ ਰੀਤ ਦੇ ਮੁਤਾਬਕ ਜਿਵੇਂ ਭਾਈ ਲਹਿਣਾ ਜੀ ਨੂੰ ਆਪਣੇ ਹੱਥੀਂ ਥਾਪਿਆ ਲਹਿਣਾ ਜੀਵਨ ਦੇ, ਇਵੇਂ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ, ਫਿਰ ਗੁਰੂ ਰਾਮਦਾਸ ਜੀ ਨੂੰ, ਅਤੇ ਆਪਣੇ ਜਿੰਦਾ ਹੁੰਦਿਆਂ ਸਰੀਰਕ ਜਾਮੇ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਿਆਈ ਦੇ ਗਏ। ਇਹ ਜ਼ਿਕਰ ਬਾਣੀ ਵਿੱਚ ਵੀ ਆਉਂਦਾ ਹੈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤੈਂ ਬਿਠਾਇਓ, ਰਹੱਸ ਕਿਉ ਸੁਰਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਟੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪਿਰਥਵੀ, ਗੁਰ ਅਰਜਨ ਕਉ ਦੇ ਆਇਓ। ਇਤਿਹਾਸਕ ਤੱਥ ਵੀ ਨੇ ਔਰ ਭੱਟ ਸਾਹਿਬਾਨਾਂ ਦੀ ਬਾਣੀ ਦੀ ਵੀ ਮੋਹਰ ਲੱਗਦੀ ਹੈ ਕਿ ਗੁਰੂ ਰਾਮਦਾਸ ਜੀ ਨੇ ਜਿਹੜੀ ਪਿਰਥਮੀ ਦਾ ਸਿੰਘਾਸਨ, ਛਤਰ ਸਿੰਘਾਸਨ ਹੈ ਗੁਰਿਆਈ, ਇਹ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਫਿਰ ਬਾਅਦ ਵਿੱਚ ਹੀ ਜੋਤੀ ਜੋਤ ਸਮਾਉਣਾ ਕੀਤਾ। ਪਰ ਫਿਰ ਵੀ ਬਾਬਾ ਪਿਰਥੀ ਚੰਦ ਔਰ ਬਾਬਾ ਪਿਰਥੀ ਚੰਦ ਦੇ ਮਸੰਦ ਅੰਮ੍ਰਿਤਸਰ ਦੇ ਆਲੇ ਦੁਆਲੇ ਜਦੋਂ ਕੋਈ ਸਿੱਖ ਆਉਂਦਾ ਸੀ ਤਾਂ ਉਹਨੂੰ ਪ੍ਰੇਰ ਕੇ ਬਾਬਾ ਪਿਰਥੀ ਚੰਦ ਵਾਲੇ ਪਾਸੇ ਲੈ ਜਾਂਦੇ ਸਨ।

ਨਾਨਾ ਜੀ ਦੀ ਵੰਸ਼ ਤੋਂ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਤੁਹਾਡੇ ਕਰਕੇ ਹੀ ਸਿੱਖ ਆਉਂਦੇ ਹਨ। ਤੁਸੀਂ ਕੀਰਤੀ ਕਰਦੇ ਹੋ, ਕੀਰਤਨ ਕਰਦੇ ਹੋ, ਤਾਂ ਹੀ ਸੰਗਤਾਂ ਦਾ ਆਉਣਾ ਹੈ। ਇਹ ਉਹਨਾਂ ਦੇ ਬਹਿਲਾਵੇ ਵਿੱਚ ਆ ਗਏ, ਇਤਿਹਾਸ ਕਹਿੰਦਾ ਹੈ, ਪਿਰਥੀ ਚੰਦ ਦੇ ਮਸੰਦਾਂ ਦੇ ਬਹਿਲਾਵੇ ਵਿੱਚ ਆ ਗਏ। ਇਹਨਾਂ ਨੇ ਗੁਰੂ ਅਰਜਨ ਦੇਵ ਜੀ ਬਾਰੇ ਵੀ ਬੋਲ ਕੁ ਬੋਲ ਬੋਲੇ, ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪ੍ਰਥਾਏ ਵੀ ਇਹਨਾਂ ਨੇ ਕੁਝ ਈਰਖਾਲੂ ਬਚਨ ਆਖੇ, ਬੋਲ ਆਖੇ। ਜਦ ਇਹ ਖਬਰਾਂ ਗੁਰੂ ਅਰਜਨ ਦੇਵ ਜੀ ਤੱਕ ਪੁੱਜੀਆਂ ਕਿ ਸਤਿਗੁਰੂ ਜੀ ਸੱਤਾ ਔਰ ਬਲਵੰਡ ਬੜੇ ਹੰਕਾਰੀ ਹੋ ਗਏ ਨੇ, ਉਹਨਾਂ ਨੇ ਕੇਵਲ ਤੁਹਾਨੂੰ ਬੁਰਾ ਭਲਾ ਨਹੀਂ ਆਖਿਆ, ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਰੇ ਵੀ ਉਹਨਾਂ ਬੋਲ ਕੁ ਬੋਲ ਬੋਲਣੇ ਕੀਤੇ ਨੇ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ ਸੀ, ਭਾਈ ਇਹਨਾਂ ਦਾ ਮੂੰਹ ਕਾਲਾ ਹੋਵੇਗਾ, ਇਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਨਿੰਦਾ ਕੀਤੀ ਹੈ, ਇਹ ਗੁਰੂ ਦੋਖੀ ਹਨ, ਕੋਈ ਵੀ ਸਿੱਖ ਇਹਨਾਂ ਦੇ ਮੱਥੇ ਨਾ ਲੱਗੇ, ਇਹਨਾਂ ਨੂੰ ਮੂੰਹ ਨਾ ਲਾਵੇ। ਸਮਾਂ ਬਤੀਤ ਹੁੰਦਾ ਗਿਆ, ਗੁਰੂ ਦੇ ਇਸ ਹੁਕਮਨਾਮੇ ਦੇ ਮੁਤਾਬਕ ਸਿੱਖਾਂ ਨੇ ਸੱਤਾ ਔਰ ਬਲਵੰਡ ਨੂੰ ਮੂੰਹ ਲਾਉਣਾ ਬੰਦ ਕਰ ਦਿੱਤਾ, ਇਹਨਾਂ ਤੋਂ ਦੂਰੀ ਬਣਾ ਲਈ। ਪਰ ਜਿਸ ਬਾਬਾ ਪਿਰਥੀ ਚੰਦ ਔਰ ਉਹਦੇ ਮਸੰਦਾਂ ਦੇ ਕਹਿਣ 'ਤੇ ਇਹਨਾਂ ਨੇ ਗੁਰੂ ਸ਼ਾਨ ਦੇ ਪ੍ਰਤੀ ਬੋਲ ਅਤੇ ਕੁਬੋਲ ਆਖੇ ਸਨ, ਉਹਨਾਂ ਨੇ ਵੀ ਸਾਥ ਨਾ ਦਿੱਤਾ, ਬੜੇ ਦੁਖੀ ਹੋ ਗਏ। ਇਤਿਹਾਸਕਾਰਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜਿਸ ਮੂੰਹ ਦੇ ਨਾਲ, ਜਿਸ ਜ਼ਬਾਨ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਨਿੰਦਾ ਕੀਤੀ, ਉਹ ਸਰੀਰ ਹੀ ਰੋਗੀ ਹੋ ਗਿਆ, ਇਹਨਾਂ ਨੂੰ ਮਾਨੋ ਕੋੜ ਦਾ ਰੋਗ ਹੋ ਗਿਆ। ਕੋਈ ਸਿੱਖ ਇਹਨਾਂ ਨੂੰ ਦੇਖਣਾ ਪਸੰਦ ਨਹੀਂ ਸੀ ਕਰਦਾ, ਦੂਰੋਂ ਦੇਖ ਕੇ ਹੀ ਸਿੱਖ ਇਹਨਾਂ ਤੋਂ ਦੂਰੀ ਬਣਾ ਲੈਂਦੇ ਸਨ। ਇਹ ਬੜੇ ਆਤਰ ਹੋ ਗਏ, ਬੜੇ ਵਿਆਕੁਲ ਹੋ ਗਏ, ਕਿਉਂਕਿ ਭਾਈ ਗੁਰਦਾਸ ਜੀ ਨੇ ਅੱਜ ਦੀ ਇਸ ਪੌੜੀ ਦੇ ਵਿੱਚ ਇਸ ਇਤਿਹਾਸ ਦੇ ਨਾਲ ਸੰਬੰਧਿਤ ਸਿੱਖ ਦਾ ਨਾਮ ਲੈਣਾ ਕੀਤਾ ਹੈ, ਭਾਈ ਲੱਦਾ ਪਰਉਪਕਾਰੀ। ਇਸ ਕਰਕੇ ਇਸ ਇਤਿਹਾਸਕ ਤੱਥ ਨੂੰ ਵਾਚਣਾ ਬੜਾ ਹੀ ਲਾਜ਼ਮੀ ਹੈ। ਇਹਨਾਂ ਦੋਨਾਂ ਦੀ ਨਜ਼ਰ ਵਿੱਚ ਫਿਰ ਭਾਈ ਲੱਦਾ ਹੀ ਸੀ ਜਿਹੜਾ ਪਰਉਪਕਾਰੀ ਸਿੱਖ ਸੀ, ਉਹਦੇ ਨਾਮ ਦੇ ਨਾਲ ਹੀ ਪਰਉਪਕਾਰੀ ਜੁੜਿਆ ਹੋਇਆ ਸੀ। ਇਹ ਲਾਹੌਰ ਆਏ, ਇਹਨਾਂ ਜਾ ਕੇ ਭਾਈ ਲੱਦਾ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੱਥ ਜੋੜ ਕੇ ਆਖਿਆ, ਭਾਈ ਲੱਦਾ ਜੀ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਗਈ ਹੈ, ਗੁਨਾਹ ਹੋ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਾਨ ਔਰ ਗੁਰੂ ਨਾਨਕ ਮਹਾਰਾਜ ਜੀ ਦੀ ਅਸੀਂ ਨਿੰਦਾ ਕੀਤੀ ਹੈ, ਅਸੀਂ ਬੜੇ ਆਤੁਰ ਹਾਂ, ਬੜੇ ਦੁਖੀ ਹੈ, ਸਾਡਾ ਸਰੀਰ ਵੀ ਕੋਹੜੀ ਹੋ ਗਿਆ, ਸਰੀਰ ਵੀ ਰੋਗੀ ਹੋ ਗਿਆ, ਤੁਹਾਡੇ ਤੋਂ ਬਿਨਾਂ ਹੁਣ ਸਾਡੀ ਕੌਣ ਬਾਂਹ ਫੜੇਗਾ। ਜੇ ਤੁਸੀਂ ਪਰਉਪਕਾਰ ਕਰੋਗੇ ਤਾਂ ਹੀ ਗੁਰੂ ਦੀ ਹਜ਼ੂਰੀ ਵਿੱਚ ਸਾਨੂੰ ਬਖਸ਼ਿਆ ਜਾਏਗਾ। ਸੋ ਭਾਈ ਲੱਦਾ ਪਰਉਪਕਾਰੀ ਨੇ ਗਧੇ ਉੱਤੇ, ਖੋਤੇ ਉੱਤੇ ਅਸਵਾਰ ਹੋ ਕੇ ਪਾਟੇ ਪੁਰਾਣੇ ਮੈਲੇ ਕੁਚੈਲੇ ਕੱਪੜੇ ਪਾ ਕੇ ਆਪਣਾ ਮੂੰਹ ਹੱਥ ਪੈਰ ਕਾਲੇ ਕਰਕੇ, ਇਸ ਤਰ੍ਹਾਂ ਦਾ ਰੂਪ ਧਾਰਨ ਕਰਕੇ ਇਹਨਾਂ ਦੋਵਾਂ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਆ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੱਕ ਪਹੁੰਚ ਕੀਤੀ। ਇਤਿਹਾਸ ਆਪਾਂ ਬੜੀ ਵਾਰ ਸੁਣਿਆ ਹੈ। ਇਹਨਾਂ ਦੀ ਦਰਦ ਭਰੀ ਫਰਿਆਦ ਨੂੰ ਸੁਣ ਕਰਕੇ ਫਿਰ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੋਵਾਂ ਸਿੱਖਾਂ ਨੂੰ ਬਖਸ਼ ਦਿੱਤਾ ਸੀ, ਸੱਤਾ ਨੂੰ ਔਰ ਬਲਵੰਡ ਜੀ ਨੂੰ, ਅਤੇ ਲੱਦਾ ਪਰਉਪਕਾਰੀ ਹੋ ਨਿਬੜਿਆ ਸੀ। ਇਹਨੂੰ ਆਖਿਆ ਸੀ, ਭਾਈ ਲੱਦਾ ਤੂੰ ਪਰਉਪਕਾਰੀ ਸਿੱਖ ਹੈ, ਤੇਰੇ ਅੰਦਰ ਪਰਉਪਕਾਰ ਦੀ ਭਾਵਨਾ ਹੈ, ਪਰ ਜਿਸ ਮੁੱਖ ਦੇ ਨਾਲ ਇਹਨਾਂ ਨੇ ਗੁਰੂ ਨਿੰਦਾ ਕੀਤੀ ਹੈ ਉਸੇ ਮੁੱਖ ਦੇ ਨਾਲ ਇਹਨਾਂ ਨੂੰ ਗੁਰੂ ਦੀ ਉਸਤਤ ਕਰਨੀ ਪਵੇਗੀ। ਅਸੀਂ ਬਖਸ਼ ਦਿੰਦੇ ਹਾਂ, ਕੋਈ ਗੁਰੂ ਦੇ ਦਰ 'ਤੇ ਆ ਜਾਏ ਤਾਂ ਗੁਰੂ ਬਖਸ਼ਣਹਾਰ ਹੈ, ਪਰ ਜਿਸ ਮੁੱਖ ਦੇ ਨਾਲ, ਜਿਸ ਮੂੰਹ ਨਾਲ ਇਹਨਾਂ ਨੇ ਗੁਰੂਆਂ ਦੀ ਨਿੰਦਾ ਕੀਤੀ ਹੈ, ਹੁਣ ਇਹਨਾਂ ਨੂੰ ਗੁਰੂਆਂ ਦੀ ਉਸਤਤ ਵੀ ਕਰਨੀ ਬਣਦੀ ਹੈ। ਇਹ ਵਿਦਵਾਨ

0: ਪੁਰਸ਼ ਸਨ, ਰਾਗਾਂ ਵਿੱਚ ਮੁਹਾਰਤ ਰੱਖਦੇ ਸਨ। ਗੁਣ ਤਾਂ ਇਹਨਾਂ ਦੇ ਕੋਲ ਸੀ। ਫਿਰ ਇਹਨਾਂ ਨੇ ਗੁਰੂਆਂ ਦੀ ਉਸਤਤ ਵਿੱਚ ਕੁਝ ਬੋਲ ਉਚਾਰਨ ਕੀਤੇ, ਜਿਸ ਨੂੰ ਆਪਾਂ ਰਾਮਕਲੀ ਕੀ ਵਾਰ ਆਖਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਹੋਰ ਕਿਰਪਾ ਕਰ ਦਿੱਤੀ, ਇਹਨਾਂ ਦੇ ਆਖੇ ਹੋਏ ਉਹ ਜਿਹੜੇ ਬੋਲ ਸਨ ਉਹਨਾਂ ਨੂੰ ਫਿਰ ਬਾਣੀ ਦਾ ਦਰਜਾ ਦੇ ਦਿੱਤਾ, ਬਾਣੀ ਦਾ ਰੂਪ ਦਿੱਤਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਵੇਲੇ ਇਹਨਾਂ ਦੇ ਬੋਲਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ, ਉਹਨਾਂ ਨੂੰ ਵਾਰ ਦਾ ਰੂਪ ਦੇ ਕੇ ਨਾਮ ਰੱਖਿਆ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮਾਖੀ। ਇਹ ਸਿਰਲੇਖ ਹੈ ਇਸ ਵਾਰ ਦਾ। ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਪੰਜ ਗੁਰੂ ਸਾਹਿਬਾਨਾਂ ਦੀ ਵਡਿਆਈ ਹੈ ਇਸ ਰਾਮ ਕਲੀ ਕੀ ਵਾਰ ਵਿੱਚ, ਜੋ ਸੱਤਾ ਬਲਵੰਡ ਨੇ ਆਪਣੇ ਮੁੱਖ ਤੋਂ ਉਚਾਰੀ ਅਤੇ ਸਤਿਗੁਰੂ ਜੀ ਨੇ ਇਸ ਨੂੰ ਬਾਣੀ ਦਾ ਦਰਜਾ ਦਿੱਤਾ। ਜਿੱਥੋਂ ਇਹ ਬਾਣੀ ਆਰੰਭ ਹੁੰਦੀ ਹੈ ਨਾ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀ ਹੁੰਦਾ, ਇਹ ਗੁਰੂ ਨਾਨਕ ਮਹਾਰਾਜ ਜੀ ਦੇ ਬਾਰੇ ਬੋਲ ਨੇ। ਜਿਸ ਗੁਰੂ ਨਾਨਕ ਦੇਵ ਜੀ ਦਾ ਨਾਮ ਕਰਤੇ ਨੇ ਕਾਦਰ ਕਰ ਦਿੱਤਾ ਹੈ, ਉਹਨਾਂ ਨੂੰ ਕਿਵੇਂ ਜੋਖਿਆ ਜਾਏ? ਨਹੀਂ ਜੋਖਿਆ ਜਾ ਸਕਦਾ। ਫਿਰ ਇਹਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਸਿਫਤ ਸਲਾਹ ਕੀਤੀ, ਜਿਹੜਾ ਬੋਲ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਹਾਂ, ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਏ। ਅੱਠ ਪੌੜੀਆਂ ਨੇ ਇਸ ਵਾਰ ਦੇ ਅੰਦਰ। ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਵਡਿਆਈ ਕੀਤੀ, ਵੀ ਉਹ ਦਾਦੇ ਜੇ ਵੇਹਾ ਪੋਤਰਾ ਪ੍ਰਵਾਨ, ਇਸ ਤਰ੍ਹਾਂ ਦੇ ਬੋਲ ਆਖੇ। ਫਿਰ ਇਹਨਾਂ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਲਿਖੀ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਵੇਂ ਆਪਾਂ ਬੋਲ ਪੜ੍ਹਦੇ, ਚਾਰੇ ਜਾਗੇ ਚਹੁੰ ਜੁਗੀ ਪੰਚਾਇਣ ਆਪੇ ਹੋਵਾ, ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਇਹਨਾਂ ਨੇ ਕੀਤੀ। ਸੋ ਇਹ ਭਾਈ ਲੱਧਾ ਪਰਉਪਕਾਰੀ ਦਾ ਕਰਮ ਸੀ, ਉਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਕਰ ਰਹੇ ਨੇ। ਲੱਖੂ ਵਿੱਚ ਪਟੋਲੀਆ, ਭਾਈ ਲੱਧਾ ਪਰਉਪਕਾਰੀ, ਇਹ ਉਹ ਮਹਾਨ ਸਿੱਖ ਹੋ ਨਿਬੜੇ ਜਿਨ੍ਹਾਂ ਦੇ ਅੰਦਰ ਪਰਉਪਕਾਰ ਦਾ ਜਜ਼ਬਾ ਸੀ, ਸੇਵਾ ਭਾਵਨਾ ਸੀ, ਗੁਰੂ ਦੇ ਹੁਕਮ ਵਿੱਚ ਰਹਿਣੀ, ਕਹਿਣੀ ਔਰ ਸਹਿਣੀ ਦੇ ਇਹ ਪਾਤਰ ਬਣ ਗਏ। ਸਮਾਂ ਸਮਾਪਤ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਗੁਰੂ ਇਤਿਹਾਸ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਸੁਭਾਓ ਧਾਲੀਵਾਲ ਪਰਿਵਾਰ ਵੱਲੋਂ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ, ਉਹਨਾਂ ਦੇ ਗੁਰਮੁਖ ਪਿਆਰੇ ਬੱਚੇ ਬੱਚੀਆਂ, ਉਹਨਾਂ ਪਾਸੋਂ 7:50 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਆਓ ਇਹਨਾਂ ਬੱਚਿਆਂ ਪਾਸੋਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੋ ਸਾਰਿਆਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ, ਉਹਨਾਂ ਤੋਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪੰਨਾ ਅਣਧ ਕਰੈ ਨਰ ਨਾਰੀ ਹਾਰ ਹਾਰ ਪ੍ਰਭ ਕਿਰਪਾ ਧਾਰੀ ਸੰਤ ਹੋ ਸਖੂਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭਨੀ ਜਾਈ ਰਹਾਓ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੋ ਨਿਸਤਾਰੇ ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ ਨਾ ਕੋਈ ਉੱਚਾ ਨਾ ਕੋਈ ਨੀਵਾਂ ਸਤਿਕਾਰ ਦੇਵੇ ਸਭ ਨੂੰ ਪੜ ਪ੍ਰਤਪਾਲ ਬਾਣੀ ਜਿਹੜੀ ਤਾਰ ਦਿੰਦੀ ਜੱਗ ਨੂੰ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹ ਸੰਗਤ ਜੀ ਉਹ ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਣ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲਿਆਂ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਅੰਮ੍ਰਿਤ ਬਾਣੀ ਦੇ ਆਨੰਦਮਈ ਕੀਰਤਨ ਦਾ ਰਸ ਮਾਣ ਰਹੇ ਸਨ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਕਥਾ ਕੀਰਤਨ ਸੁਖਦਾਈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਤੋਂ ਪਿਆਰ ਨਾਲ ਪੜ੍ਹੀਏ ਸੁਣੀਏ ਕੀਰਤਨ ਕਰੀਏ ਕਥਾ ਵਿਚਾਰਾਂ ਢਾਡੀ ਵਾਰਾਂ ਗੁਰੂ ਦੀ ਵਡਿਆਈ ਫਿਰ ਮਨ ਨੂੰ ਆਨੰਦ ਆਉਂਦਾ ਜਦੋਂ ਅੰਦਰੋਂ ਸੁਣੀਏ ਅਤੇ ਅੰਦਰੋਂ ਕਹੀਏ ਕਿਉਂਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਬਾਣੀ ਦਾ ਆਨੰਦ ਲੈਣਾ ਇਹ ਉਹ ਅਵਸਥਾ ਹੋ ਜਾਂਦੀ ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਕਹਿੰਦੇ ਜੇ ਗੁੱਗਾ ਆਦਮੀ ਗੁੜ ਖਾ ਲਵੇ ਉਹ ਰੌਲਾ ਪਾ ਕੇ ਨਹੀਂ ਦੱਸ ਸਕਦਾ ਵੀ ਉਹਨੂੰ ਗੁੜ ਕਿੰਨਾ ਕੁ ਮਿੱਠਾ ਲੱਗਿਆ ਕਿੰਨਾ ਕੁ ਆਨੰਦ ਆਇਆ ਉਹ ਅੰਦਰ ਅੰਦਰ ਹੀ ਵਸਮਾਦ ਖੁਸ਼ ਹੁੰਦਾ ਹੈ ਕਹਿੰਦੇ ਬਾਣੀ ਵੀ ਐਸੀ ਮਿੱਠੀ ਹੈ ਇਹ ਮਿੱਠੀ ਬਾਣੀ ਨੂੰ ਜਿਸ ਨੇ ਚੱਖਿਆ ਜਿਹਨੇ ਇਹਦਾ ਆਨੰਦ ਲਿਆ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ ਮਾਖੀਓ ਮਾਝਾ ਦੁੱਧ ਸਭੇ ਵਸਤੋਂ ਮਿੱਠੀਆਂ ਰਾਬਣਾ ਪੁੱਜਣ ਤੁਧ ਕਹਿੰਦੇ ਦੁਨੀਆਂ ਦੇ ਪਦਾਰਥ ਤੈਨੂੰ ਮਿੱਠੇ ਲੱਗਦੇ ਹੈ ਪਰ ਜਿਹੜਾ ਮਿੱਠਾ ਅੰਮ੍ਰਿਤ ਨਾਮ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ ਹੋ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਔਗਣ ਕੋਣਾ ਚਿਤਾਰੇ ਜਿਹੜਾ ਰੱਬ ਆ ਰੱਬ ਦੇ ਮਿੱਠੇ ਬੋਲ ਆ ਰੱਬ ਦੀ ਬਾਣੀ ਮਿੱਠੀ ਹੈ ਮਹਾਰਾਜ ਕਹਿੰਦੇ ਇਹ ਮਿੱਠੀ ਬਾਣੀ ਨੂੰ ਹਿਰਦੇ 'ਚ ਨਹੀਂ ਵਸਾਇਆ ਤੂੰ ਆਵੋ ਹੋ ਸੈਖਾ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਾਰਾ ਬਾਣੀ ਮਹਾਰਾਜ ਕਹਿੰਦੇ ਇਹਦਾ ਆਨੰਦ ਲੈ ਕੇ ਦੇਖ ਦੁਨੀਆਂ ਦੇ ਆਨੰਦ ਭੁੱਲ ਜਾਵੇਗਾ ਅਸੀਂ ਬੇਸ਼ੱਕ ਗ੍ਰਸਤੀ ਜੀਵ ਹਾਂ ਕੰਮਾਂ ਧੰਦਿਆਂ ਵਾਲੇ ਹਾਂ ਪਰਿਵਾਰਾਂ ਵਾਲੇ ਹਾਂ ਮੇਰੇ ਪਾਤਸ਼ਾਹ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਬਾਰਾਂ ਮਾਹਾਂ ਦੀ ਆਰੰਭਤਾ ਦੇ ਵਿੱਚ ਮੇਰੇ ਸਤਿਗੁਰਾਂ ਨੇ ਕਿਹਾ ਪਰਮਾਤਮਾ ਅਸੀਂ ਕੰਮ ਧੰਦਿਆਂ ਦੇ ਵਿਛੋੜੇ ਹੋਏ ਬੇਨਤੀ ਕਰਿਆ ਕਰੋ ਮੇਰਾ ਬਾਬਾ ਕਹਿੰਦਾ ਮਹਾਰਾਜ ਦੇ ਚਰਨਾਂ 'ਚ ਆ ਕੇ ਕਿਰਤ ਕਰਮ ਕੇ ਵਿਛੜੇ ਅੱਗੇ ਕੀ ਕਿਹਾ ਕਹਿੰਦੇ ਕਰ ਕਿਰਪਾ ਮਿਲੋ ਰਾਮ ਪਾਤਸ਼ਾਹ ਜੇ ਤੁਹਾਡੀ ਕਿਰਪਾ ਹੋਵੇ ਤਾਂ ਤੁਹਾਡੇ ਚਰਨਾਂ 'ਚ ਆ ਸਕਦੇ ਹਾਂ ਇਹ ਬੰਦੇ ਦੀ ਹਿੰਮਤ ਨਹੀਂ ਜੇ ਮੇਰੇ ਵਰਗਾ ਆਪਣੇ ਵਰਗਾ ਕਹੇ ਵੀ ਅਸੀਂ ਆਏ ਹਾਂ ਲਿਆਉਣ ਵਾਲਾ ਰੱਬ ਆ ਗੁਰੂ ਆ ਇੱਥੇ ਬਿਠਾਉਣ ਵਾਲਾ ਇੱਥੇ ਬੁਲਾਉਣ ਵਾਲਾ ਇੱਥੇ ਸਮਝਾਉਣ ਵਾਲਾ ਇੱਥੇ ਸੁਣਾਉਣ ਵਾਲਾ ਉਹ ਆਪ ਬੈਠਾ ਹੈ ਪਰ ਇੰਨੀ ਜ਼ਰੂਰ ਗੱਲ ਆ ਵੀ ਜਦੋਂ ਅਸੀਂ ਕਹਾਂਗੇ ਮਹਾਰਾਜ ਸਾਡਾ ਇੱਥੇ ਮਨ ਲੱਗਣ ਲੱਗ ਜਾਵੇ ਸਾਡਾ ਧਿਆਨ ਜੁੜਨ ਲੱਗ ਜਾਵੇ ਸਾਡੀ ਬਿਰਤੀ ਇਕਾਗਰ ਹੋਣ ਲੱਗ ਜਾਵੇ ਸਾਨੂੰ ਗੁਰਬਾਣੀ ਦੇ ਨਾਲ ਜੁੜਨ ਦੀ ਜਾਂਚ ਆ ਜਾਵੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ
ਨਾਨਕ ਜਨ ਕਲ ਰਾਖੀ ਮੇਰੀ। ਗੁਰੂ ਫਿਰ ਪੱਤ ਕੱਜਣ ਵਾਲੇ ਆ, ਪੜਦੇ ਢਕਣ ਵਾਲੇ ਆ, ਗੁਰੂ ਮੇਰਾ ਕਰਨ ਵਾਲੇ ਆ, ਗੁਰੂ ਬਖਸ਼ਿਸ਼ਾਂ ਕਰਨ ਵਾਲੇ ਆ। ਦੁਨੀਆਦਾਰੀ ਦੇ ਪਦਾਰਥਾਂ ਦੀਆਂ ਬਖਸ਼ਿਸ਼ਾਂ ਹਰੇਕ 'ਤੇ ਹੋ ਜਾਂਦੀਆਂ, ਪਰ ਜਿਹੜਾ ਗੁਰਬਾਣੀ ਦਾ ਪਦਾਰਥ ਆ, ਗੁਰਬਾਣੀ ਸਿਮਰਨ ਆ ਜਿਹੜਾ, ਇਹ ਬਖਸ਼ਿਸ਼ ਕਿਸੇ ਕਿਸੇ 'ਤੇ ਹੁੰਦੀ ਆ। ਆਓ ਇਤਿਹਾਸ ਦੀ ਲੜੀ ਦੇ ਵਿੱਚੋਂ ਕੁਝ ਕਹਿਣ ਦਾ ਯਤਨ ਕਰੀਏ। ਖਾਲਸਾ ਜਿਹੜਾ ਪਰਉਪਕਾਰੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕੌਮ ਆ ਜਿਹੜੀ ਪਰਉਪਕਾਰੀ ਸਾਜੀ ਹੈ, ਇਹ ਸਰਬੱਤ ਦੇ ਭਲੇ ਵਾਸਤੇ ਸਾਜੀ ਕੌਮ ਖਾਲਸਾ ਕੌਮ। ਆਪਣੀ ਉਹਨਾਂ ਚਿਰ ਅਰਦਾਸ ਨਹੀਂ ਪੂਰੀ ਹੁੰਦੀ ਜਿੰਨਾ ਚਿਰ ਇਹ ਨਹੀਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਗੱਲ ਇੰਨੀ ਹੈ ਵੀ ਅੰਦਰੋਂ ਕੋਈ ਕੋਈ ਮੰਗਦਾ ਇਹ ਗੱਲ, ਕੋਈ ਕੋਈ ਵਰਲਾ ਵਿਰਲਾ ਸਰਬੱਤ ਦਾ ਭਲਾ ਮੰਗਦਾ, ਨਹੀਂ ਤਾਂ ਆਪਾਂ ਮੱਥਾ ਟੇਕ ਕੇ ਬਾਅਦ 'ਚ ਫਿਰ ਉਹੀ ਲੜੀਆਂ, ਉਹੀ ਝੜੀਆਂ, ਉਹੀ ਗੱਲਾਂ, ਉਹੀ ਸਕੀਮਾਂ ਮਨ ਦੇ ਵਿੱਚ ਸ਼ੁਰੂ ਹੋ ਜਾਂਦੀਆਂ, ਉਹੀ ਬਰਿਆਈਆਂ ਚੱਲਣ ਲੱਗ ਜਾਂਦੀਆਂ। ਕਈ ਵਾਰੀ ਤਾਂ ਬੰਦਾ ਆਪਦਿਆਂ ਲਈ ਇਹ ਮਾੜਾ ਸੋਚਦਾ ਰਹਿੰਦਾ, ਵੈਸੇ ਸਾਰੀ ਦੁਨੀਆ ਹੀ ਆਪਦੀ ਹੈ ਸਿੱਖਾਂ ਵਾਸਤੇ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ ਆਈ, ਸਾਨੂੰ ਤਾਂ ਇਹ ਸਬਕ ਪੜ੍ਹਾਇਆ ਮੇਰੇ ਮਾਲਕ ਨੇ। ਅਤੇ ਕਈ ਵਾਰੀ ਆਪਦੇ ਬਲੱਡ ਰਿਲੇਸ਼ਨ ਦੇ ਜਿਹੜੇ ਰਸਤੇ ਅਸੀਂ ਤਾਂ ਉਹਨਾਂ ਨੂੰ ਵੀ ਮਾੜਾ ਕਹਿੰਦੇ ਹਾਂ, ਮਾੜਾ ਸੋਚਦੇ ਹਾਂ, ਇਹ ਸਾਡੀ ਫਿਤਰਤ ਨਹੀਂ, ਸਾਨੂੰ ਇਹ ਸ਼ਿਕਸ਼ਾ ਨਹੀਂ ਦਿੱਤੀ ਮਹਾਰਾਜ ਨੇ। ਮਹਾਰਾਜ ਕਹਿੰਦੇ ਤੂੰ ਸਰਬੱਤ ਦਾ ਭਲਾ ਮੰਗਣ ਵਾਲਾ, ਅਤੇ ਜੇ ਸਰਬੱਤ ਦਾ ਭਲਾ ਮੰਗੇਗਾ ਤੇਰਾ ਪਹਿਲੋਂ ਭਲਾ ਕਰ ਦੇਣਾ ਰੱਬ ਨੇ। ਇਹ ਵੀ ਗੱਲ ਨਾਲ ਵੀ ਪਰਮੇਸ਼ਰ ਨੇ ਤੇਰਾ ਭਲਾ ਪਹਿਲਾਂ ਕਰ ਦੇਣਾ ਜੇ ਤੂੰ ਸਰਬੱਤ ਦਾ ਭਲਾ ਮੰਗਦਾ, ਅਤੇ ਜੇ ਬੁਰਾ ਕਰਦਾ, ਬੁਰਾ ਲੋਚਦਾ, ਬੁਰਾ ਮੰਗਦਾ, ਅਤੇ ਫਿਰ ਟੋਏ ਆਪਦੇ ਵੀ ਪੱਟੀ ਜਾਂਦਾ ਨਾਲ, ਸਭ ਤੋਂ ਪਹਿਲਾਂ ਤੂੰ ਹੀ ਡਿੱਗਣਾ ਵਿੱਚ। ਫਿਰ ਇਹਨਾਂ ਵਿਚਾਰਾਂ ਦਾ ਜਿਹੜਾ ਪ੍ਰਭਾਵ ਆਉਣਾ ਉਹਦੇ 'ਤੇ ਹੀ ਪੈਂਦਾ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਵੇ। ਆਓ ਭਾਈ ਤਾਰੂ ਸਿੰਘ, ਉਹ ਸਰਬੱਤ ਦਾ ਭਲਾ ਮੰਗਣ ਵਾਲਾ ਜਿਹਦੀ ਆਪਾਂ ਗੱਲ ਕਰਨ ਲੱਗੇ ਹਾਂ, ਭਾਈ ਤਾਰੂ ਸਿੰਘ ਕੌਮ ਦੀ ਪੰਥ ਦੀ ਸੇਵਾ ਕਰਨ ਵਾਲਾ, ਇਕੱਲਾ ਤਾਰੂ ਸਿੰਘ ਨਹੀਂ, ਉਹਦਾ ਪਰਿਵਾਰ, ਉਹਦੇ ਮਾਤਾ ਜੀ, ਉਹਦੇ ਭੈਣ ਜੀ, ਉਹ ਆਪ, ਉਹਦੇ ਪਿਤਾ ਸਾਹਿਬਾਨ ਸਰਦਾਰ ਜੋਧ ਸਿੰਘ ਜੀ, ਸਾਰਾ ਪਰਿਵਾਰ ਹੀ ਸੇਵਾਦਾਰਾਂ ਦਾ। ਪੰਥ ਲਈ, ਕੌਮ ਲਈ ਗੱਲ ਕਹਿ ਦੇਣੀ ਵੀ ਪੰਥ ਦੇ ਦਰਦੀ ਆ ਵੱਖਰੀ ਗੱਲ ਹੈ, ਪੰਥ ਦਾ ਦਰਦ ਰੱਖਣਾ ਉਹ ਵੱਖਰੀ ਗੱਲ ਆ, ਕਿਉਂਕਿ ਕਹਿਣੀ ਅਤੇ ਕਥਨੀ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ। ਕਹਿਣੀ ਗੱਲ ਹੋਰ ਹੁੰਦੀ ਹੈ ਅਤੇ ਕਰਨੀ ਗੱਲ ਹੋਰ ਹੁੰਦੀ ਹੈ। ਆਓ ਮੈਂ ਗੱਲ ਕਰਾਂ, ਜਦੋਂ ਰਹੀਮ ਬਖਸ਼ ਭਾਈ ਤਾਰੂ ਸਿੰਘ ਦੇ ਘਰੇ ਆਇਆ ਅਤੇ ਤਾਰੂ ਸਿੰਘ ਨੇ ਪੁੱਛਿਆ, ਬਾਬਾ ਤੇਰਾ ਦਰਦ ਬੜਾ ਵੱਡਾ ਲੱਗਦਾ ਮੈਨੂੰ, ਤੇਰੇ ਹੋ ਕਿਉਂ ਤੋਂ ਪਤਾ ਲੱਗਦਾ ਵੀ ਦੁਨੀਆ ਦੇ ਉੱਤੇ ਤੇਰੇ ਸਿਰ ਦੇ ਉੱਤੇ ਅਸਮਾਨ ਟੁੱਟ ਪਿਆ ਅਤੇ ਧਰਤੀ ਵੇਲ ਨਹੀਂ ਦਿੰਦੀ ਤੇਰੇ ਪੈਰਾਂ ਨੂੰ, ਕਿਉਂਕਿ ਕਈ ਗੱਲਾਂ ਬਾਤਾਂ ਬੰਦਾ ਇਨਸਾਨ ਦੇ ਚਿਹਰੇ ਤੋਂ, ਉਹਦੇ ਬੋਲਾਂ ਤੋਂ ਸਮਝ ਜਾਂਦਾ ਹੈ, ਕਈ ਗੱਲਾਂ ਬੋਲ ਕੇ ਨਹੀਂ ਦੱਸੀਆਂ ਜਾਂਦੀਆਂ, ਚਿਹਰੇ ਤੋਂ ਹੀ ਪੜ੍ਹ ਲਈਆਂ ਜਾਂਦੀਆਂ ਨੇ। ਖੁਸ਼ੀਆਂ ਗਮੀਆਂ ਦਾ ਚਿਹਰਿਆਂ ਤੋਂ ਪਤਾ ਲੱਗ ਜਾਂਦਾ, ਬੋਲਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕਿੰਨਾ ਕੁ ਦੁਖੀ ਹੈ, ਕਿੰਨਾ ਕੁ ਸੁਖੀ ਹੈ, ਕਿੰਨਾ ਕੁ ਚੰਗਾ, ਕਿੰਨਾ ਕੁ ਮਾੜਾ ਹੈ। ਸਿਆਣਪ ਵਾਲੇ ਬੰਦੇ ਸਮਝ ਲੈਂਦੇ ਹੈ। ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਦੁੱਖ ਫੋੜ ਕੇ ਦੱਸ, ਅਤੇ ਬਾਬੇ ਨੇ ਧਾਹਾਂ ਮਾਰ ਕੇ ਦੱਸੀਆਂ ਵੀ ਜਾਫਰ ਬੇਗ ਪੱਟੀ ਦਾ ਮਿਰਜ਼ਾ ਜਾਫਰ ਬੇਗ ਚੌਧਰੀ, ਅਤੇ ਪੱਟੀ ਦੇ ਚੌਧਰੀਆਂ ਦੀ ਬੜੀ ਅੱਤ ਚੁੱਕੀ ਹੋਈ ਸੀ, ਸਰਕਾਰੀ ਦਰਬਾਰੇ ਬੜੀ ਇਹਨਾਂ ਦੀ ਬਣਦੀ ਹੈ, ਅਤੇ ਇਹ ਪੱਟੀ ਦੇ ਚੌਧਰੀ ਲਾਹੌਰ ਤੋਂ ਦੂਸਰੇ ਨੰਬਰ 'ਤੇ ਆਉਂਦੇ ਸੀ ਜ਼ੁਲਮ ਕਰਨ ਦੇ ਵਿੱਚ ਵੀ, ਅਤੇ ਸਿੱਖਾਂ ਨੂੰ ਤਸੀਹੇ ਦੇਣ ਦੇ ਵਿੱਚ ਵੀ। ਇਹਨੇ ਦੱਸਿਆ ਵੀ ਜਾਫਰ ਬੇਗ ਆ ਮਿਰਜ਼ਾ ਪੱਟੀ ਦਾ, ਇਹ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ, ਅਤੇ ਭਾਈ ਤਾਰੂ ਸਿੰਘ ਨੂੰ ਜਦੋਂ ਉਹਦਾ ਨਾਂ ਪਤਾ ਲੱਗਿਆ ਨਾ ਪੱਟੀ ਦੇ ਮਿਰਜ਼ੇ ਦਾ, ਕਿਉਂਕਿ ਭਾਈ ਤਾਰਾ ਸਿੰਘ ਮਾਂ ਦੇ ਡੇਰੇ 'ਤੇ ਵੀ ਇਹ ਗਿਆ ਸੀ ਪਹਿਲਾਂ, ਉੱਥੇ ਜੁੱਤੀਆਂ ਖਾ ਕੇ ਆਇਆ ਸੀ ਚੰਗੀਆਂ, ਸਿੰਘਾਂ ਨੇ ਚੰਗੀ ਸੇਵਾ ਕੀਤੀ ਸੀ, ਮਾਰ ਮਾਰ ਕੇ ਘਸਣ ਮੂੰਹ ਲਾਲ ਕਰਤਾ, ਬੁੱਲ ਸਜਾਤੇ ਸੀ ਇਹਦੇ। ਅਤੇ ਭਾਈ ਤਾਰੂ ਸਿੰਘ ਕਹਿੰਦਾ, ਬਾਬਾ ਫਿਕਰ ਨਾ ਕਰ, ਤੇਰੀ ਧੀ ਨੂੰ, ਕਿਉਂਕਿ ਉਹ ਸਮਾਂ ਰਾਤ ਦਾ ਸੀ
ਜਦੋਂ ਇਹ ਬਜ਼ੁਰਗ ਗਿਆ, ਰਹੀਮ ਬਖਸ਼ ਗਿਆ, ਤੇ ਭਾਈ ਤਾਰੂ ਸਿੰਘ ਕਹਿੰਦਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੇਰੀ ਧੀ ਤੇਰੇ ਘਰੇ ਆਜੂਗੀ। ਗੱਜਿਆ ਸਿੰਘ ਦਸ਼ਮੇਸ਼ ਦਾ ਸੀ ਯੋਧੇ ਸਿੰਘ ਸਰਦਾਰ, ਕਹਿੰਦਾ ਸੀ ਉਹ ਸਰਦਾਰ ਹਾਂ ਬਾਜਾਂ ਵਾਲੇ ਪਾਤਸ਼ਾਹ ਦੇ ਪੁੱਤਰ। ਗੱਜਿਆ ਸਿੰਘ ਦਸ਼ਮੇਸ਼ ਦਾ ਸੀ ਯੋਧੇ ਸਿੰਘ ਸਰਦਾਰ, ਅਸੀਂ ਜੜ ਜੁਲਮਾਂ ਦੀ ਪੱਟੀਏ ਸਾਡੀ ਸੱਚੀ ਹੈ ਸਰਕਾਰ। ਅਸੀਂ ਪੁੱਤਰ ਉਸ ਦਸ਼ਮੇਸ਼ ਦੇ ਜਿਹਨੇ ਬਾਰ ਦਿੱਤਾ ਪਰਿਵਾਰ, ਨਾ ਈਨ ਕਿਸੇ ਦੀ ਮੰਨੀਏ ਸਾਡਾ ਉੱਚਾ ਹੈ ਕਰਦਾਰ। ਅਸੀਂ ਮੌਤ ਪਿਆਈਏ ਹੱਸ ਕੇ ਸਾਨੂੰ ਕਾਲ ਸਕੇ ਨਾ ਮਾਰ, ਅਜੀਤ ਬਾਲ ਦੇ ਪਾਰਸਾ ਸਾਡਾ ਰਾਖਾ ਪਰਬ ਦਗਾਰ। ਉਹ ਦੇ ਕੇ ਹੌਸਲਾ ਰਹੀਮ ਬਖਸ਼ ਨੂੰ, ਭਾਈ ਤਾਰੂ ਸਿੰਘ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਸਿੰਘਾਂ ਕੋਲੇ ਗਿਆ ਜਿਹੜੇ ਸਿੰਘ ਜੰਗਲਾਂ ਵਿੱਚ ਬੈਠੇ ਨੇ ਪ੍ਰਸ਼ਾਦਾ ਪਾਣੀ ਲੈ ਕੇ। ਤੇ ਸਿੰਘਾਂ ਨੇ ਕਿਹਾ ਤਾਰੂ ਸਿੰਘਾਂ ਚ ਚਿਹਰਾ ਕਿਉਂ ਉਤਰਿਆ ਹੋਇਆ ਅਦਾਸ, ਅੱਜ ਸਾਨੂੰ ਲੱਗਦਾ ਵੀ ਤੂੰ ਕੋਈ ਬੜੀ ਵੱਡੀ ਖਬਰ ਲੈ ਕੇ ਆਇਆ। ਤੇ ਭਾਈ ਤਾਰੂ ਸਿੰਘ ਕਹਿੰਦਾ ਪਹਿਲਾਂ ਜਲ ਪਾਣੀ ਸਿੰਘ ਛਕ ਲਓ, ਤੇ ਜੇ ਮੈਂ ਖਬਰ ਦੱਸਤੀ ਫਿਰ ਤੁਸੀਂ ਜਲ ਪਾਣੀ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਣਾ। ਤੇ ਸਿੰਘ ਕਹਿੰਦੇ ਯੋਧਿਆ ਜਰਨੀਲਾ, ਆਪਾਂ ਪਤੇ ਖਾ ਕੇ ਗੁਜ਼ਾਰੇ ਕਰਨ ਵਾਲੇ ਆ, ਪਹਿਲਾਂ ਕੰਮ ਦੱਸ ਗੱਲ ਕੀ ਹੈ, ਦੁਖੀ ਕਿਹੜੇ ਬੰਦੇ ਦਾ ਸੁਨੇਹਾ ਲੈ ਕੇ ਆਇਆ, ਤੇ ਪਹਿਲਾਂ ਇਹ ਕੰਮ ਨਿਬੇੜ ਦੀਏ ਪ੍ਰਸ਼ਾਦਾ ਫੇਰ ਛਕਾਂਗੇ। ਆਓ ਭਾਈ ਤਾਰੂ ਸਿੰਘ ਜਰਨੀਲਾ ਯੋਧਿਆਂ ਨੂੰ ਜਿਵੇਂ ਰਹੀਮ ਬਖਸ਼ ਦੀ ਕਹਾਣੀ ਦੱਸਦਾ, ਉਹਨਾਂ ਬੁੱਲਾਂ ਨੂੰ ਸਾਥੀ ਮਲਕੀਤ ਸਿੰਘ ਲੌਂਗੋਵਾਲ, ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੋਏ।

ਪਹਿਲਾਂ ਆਖੇ ਜੋ ਦਿਓ ਛਕ ਲੋ ਜਲ ਪਾਣੀ। ਭਾਈ ਤਾਰੂ ਸਿੰਘ ਸਾਥੀਆਂ ਨੂੰ ਕਹਿੰਦਾ ਜਰਨੇਲੋ ਪਹਿਲਾਂ ਜਲ ਪਾਣੀ ਛਕੋ। ਪਹਿਲਾਂ ਆਖੇ ਜੋ ਦਿਓ ਛਕ ਲੋ ਜਲ ਪਾਣੀ। ਦੱਸੀ ਤਾਰੂ ਸਿੰਘ ਨੇ ਦਰਦਾਂ ਭਰੀ ਕਹਾਣੀ। ਮਿਰਜ਼ਾ ਜਾਫਰ ਬੇਗ ਨੇ ਹੈ ਕਹਿਰ ਕਮਾਇਆ, ਕੰਨਿਆ ਇੱਕ ਗਰੀਬ ਦੀ ਪੱਟੀ ਲੈ ਆਇਆ। ਆਗੇ ਬਖਸ਼ ਰਹੀਮ ਨੇ ਹੈ ਤਰਲਾ ਪਾਇਆ, ਮੈਂ ਜੀਤਵਾਲ ਦੇ ਪਾਰਸਾ ਮਸਾਂ ਚੌਪਾ ਕਰਾਇਆ। ਕਹਿੰਦਾ ਮੈਂ ਬੁੱਢੇ ਬਾਬੇ ਨੂੰ ਬਜ਼ੁਰਗ ਨੂੰ ਮਸਾਂ ਚੁੱਪ ਕਰਾ ਕੇ ਆਇਆ ਧਾਹਾਂ ਮਾਰਦੇ ਨੂੰ। ਉਹਦੀ ਕੰਨਿਆ ਗਰੀਬ ਦੀ ਧੀ ਪੱਟੀ ਦਾ ਮਿਰਜ਼ਾ ਜਾਫਰ ਬੇਗ ਚੌਕੇ ਲੈ ਗਿਆ ਜਰਨੇਲੋ। ਉਸ ਬੱਚੀ ਨੂੰ ਛਡਾਉਣ ਦਾ ਲਿਆਉਣ ਦਾ ਮੈਂ ਵਾਅਦਾ ਕਰਕੇ ਆਇਆ। ਔਰਿੰਦ ਦੇ ਇਤਿਹਾਸ ਦੀ ਸੇਵਾ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਸੋ ਦਸਾਂ ਦੇ ਜੱਥੇ ਦਾ ਕੱਲ੍ਹ ਦਾ ਦੀਵਾਨ, ਕਿਉਂਕਿ ਕੱਲ੍ਹ ਨੂੰ 30 ਤਰੀਕ ਆ ਅਤੇ ਕੱਲ੍ਹ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹਾਜ਼ਰੀ ਆਰੰਭ ਹੋ ਜਾਣੀ ਹੈ। ਕੱਲ੍ਹ ਦਾ ਦੀਵਾਨ ਲਾ ਕੇ, ਦਿਨ ਦਾ ਦੀਵਾਨ ਲਾ ਕੇ ਛੁੱਟੀ ਮੰਗ ਲੈਣੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਇੱਕ ਮਹੀਨਾ ਡਿਊਟੀ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਅਤੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ, ਬੜੇ ਸੁੱਚੇ ਸਮੁੱਚੇ ਪ੍ਰਬੰਧਕ ਬੜੇ ਵਧੀਆ ਨੇ, ਚੰਗੇ ਨੇ, ਅਤੇ ਸਟਾਫ ਵੀ ਬੜਾ ਚੰਗਾ, ਬੜਾ ਵਧੀਆ ਸਟਾਫ ਹੈ। ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਗੁਰੂ ਘਰ ਦੇ ਰਾਗੀ ਸਾਹਿਬਾਨ, ਸੇਵਾਦਾਰ ਸਾਹਿਬਾਨ, ਗੁਰੂ ਘਰ ਦੀਆਂ ਸੰਗਤਾਂ, ਬੜੀ ਚੜ੍ਹਦੀ ਕਲਾ ਵਾਲਾ ਜੀਵਨ ਹੈ, ਕਿਉਂਕਿ ਅਸੀਂ ਸਾਰੇ ਹੀ ਸੇਵਾਦਾਰ ਹਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ। ਅਕਾਲ ਪੁਰਖ ਨਿਰੰਕਾਰ ਨੇ ਜਿੱਥੇ ਜਿੱਥੇ ਡਿਊਟੀਆਂ ਲਾਈਆਂ ਉੱਥੇ ਉੱਥੇ ਆਪਾਂ ਡਿਊਟੀਆਂ ਨਿਭਾ ਰਹੇ ਹਾਂ, ਉਹ ਆਪ ਕਰਾ ਰਿਹਾ, ਅਸੀਂ ਕੁਝ ਨਹੀਂ ਕਰਨ ਵਾਲੇ। ਆਪਾਂ ਸਾਰੇ ਕਰੇ ਕਰਾਵੇ ਆਪੇ ਆਪ, ਮਾਨਸ ਦੇ ਕਛ ਨਾਹੀਂ ਹਾਥ। ਇਸੇ ਤਰ੍ਹਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅੱਗੇ ਤੋਂ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਜੋੜੇ ਝਾੜਨ ਦਾ ਯਤਨ ਕਰਾਂਗੇ ਜੀ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਸੇਵਾਵਾਂ ਨਿਭਾਉਂਦੇ ਹਾਂ, ਗੁਰੂ ਸਾਹਿਬ ਬਖਸ਼ਣ ਹਾਰੇ। ਸਭ ਤੋਂ ਵੱਡੀ ਮਿਹਰ ਗੁਰੂ ਦੀ ਹੁੰਦੀ ਹੈ। ਅਕਾਲ ਪੁਰਖ ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਸੇਵਾਵਾਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ। ਆਓ ਸਾਰੀ ਸੰਗਤ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਕੋਈ ਵੀ ਰਸਨਾ ਨਾ ਬਾਂਝੀ ਰਵੇ। ਸਾਰੀ ਸੰਗਤ ਬਾਣੀ ਪੜ੍ਹੀਏ ਜੀ, ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਹੁੰਚੀਆਂ ਨੇ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ।

ਬਾਰਾਂ ਜਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਜੀ ਆਇਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਦਰੋਂ ਘਰੋਂ ਨਾਮ ਜੀਆਂ ਦਾਤਾਂ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਰਹਿਮਤਾਂ ਦੇ ਗੱਫੇ ਬਖਸ਼ਣ ਮਹਾਰਾਜ। ਆਓ ਸਾਰੀ ਸੰਗਤ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਜੀ, ਬਾਣੀ ਨਾਲ ਜੁੜੀਏ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਛੜਾ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ।

ਬ੍ਰਾਹਮਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੀਟਾ ਦਰਬਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਤਿ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਅੱਜ ਸ਼ਾਮ ਦੇ ਲੰਗਰਾਂ ਦੀ ਸੇਵਾ ਭਾਈ ਮਲਕੀਤ ਸਿੰਘ ਭੰਗੂ ਪਰਿਵਾਰ ਵੱਲੋਂ ਕਾਕਾ ਤਨਵੀਰ ਸਿੰਘ ਭੰਗੂ ਦੇ ਤੀਜੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦੀਰਘਾਜੂ ਬਖਸ਼ਣੀ ਸਰਦਾਰ ਕਮਲਜੀਤ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਆਪਣੀ ਬੇਟੀ ਜਸਰੀਤ ਕੌਰ ਦੇ 25 ਸਾਲਾ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਬੱਚੀ ਜਸਰੀਤ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਪਰਿਵਾਰ

ਦੀ ਹੋਈ ਮੁੱਖ ਵਾ ਬਖਸ਼ ਕੀ ਕਰਤਾਸ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਅਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ

ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਸਿਸੜੀਆਂ ਜੋ ਹੋਵੇ ਸਭ ਸੋ ਮੇਲ ਘਰ ਘਰ ਇਹੋ ਪਹੁੰਚਾ ਸਦਲੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦਿਆ।

ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ। ਗਗਨਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ।

ਸਹਿਜ ਤਵ ਨਹਿਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੂ ਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਜ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਈ ਪਿਆਸਾ ਕ੍ਰਿਪਾ ਜਲ ਦੇਹੇ ਨਾਨਕ ਸਾਰਿਨ ਕਹੋ ਹੋਏ ਜਾਤੇ ਤਿਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਖਤ ਹਰ ਰਸ ਸਾਧ ਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੀਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਏਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਮ ਭਗਵਤੀ ਸਿਮਰਕਾ ਗੁਰੂ ਨਾਨਕ ਨੀ ਧਿਆਏ ਫਿਰ ਅੰਗਰ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਤਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ ਸੁਹੇਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦੇ ਹਾਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪਲਚਕ ਮਾਫ ਕਰਨਾ ਸਰਬੱਧੇ ਕਾਰਜ ਰਾਸ ਕਰਨੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਦਰਸ਼ਨਾਂ ਵੇਖ ਮਹੱਲੀ ਪੰਧ ਜਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਉੱਚਾ ਸੱਜਣ ਮੈਡਿਆ ਡੀ ਸਿਸ ਉਤਾਰ ਨੈਣ ਮਹਿੰਜੇ ਤਰਸਦੇ ਰੱਖ ਦਿਓ ਕਦ ਅਸੀਂ ਦੀਦਾਰ ਸੁੱਕਾ ਹੋਟਲ ਵਰਸੇ ਦੀ ਹੈ

ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਗਰ ਚਰਨ ਕਮਲ ਸਰਣਾਏ ਨਰਾਇਣ ਦੀਨਾਨਾਥ ਭਗਤ ਪਰਾਇਣ ਰਹਾਉ ਅਨਾਥਾਨਾਥ ਭਗਤ ਪੈ ਮੇਟਨ ਸਾ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿਸ ਸਿਆਣਪਾਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨੂੰ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਸਿੱਧਿਆ ਵੇਖਣਾ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਪਾ ਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਿਆ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਾਰੂ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਹੀ ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੇ ਕਰੀ ਜੇ ਤੀਸੇ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ

Nandai Je Dukjari Arda or the Suni who in Navakunda with Jani and Altalas of Kui Changana or Kaika and just keep Jagali in Jetus Nadanaway Tavat Napotake, Kitandra Kit Kardo Sido Starinan Kanergun Gunkare Gunvantia Gunde Teha Kuena Suja Jetus Gunukoe Kare. ਸੁਣਿਆ ਸਤਿਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮੈਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾਰ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਹਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਵ ਸੁਣਿਆ ਹੱਥ ਵੈ ਸਗਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਥ ਸਿਉ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੋਖ ਦੁਆਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੈ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਦੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀ ਸੁਮਾਰ ਧੌਲ ਧਰਮ ਦਇਆ ਕਾਪੂ ਸੰਤੋਖ ਥਾਪ ਰੱਖਿਆ ਜਿਨ ਸੂਰ ਜੇ ਕੋ ਬੁਝਾਏ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਸ ਜਾਣੇ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਖ ਭਕਸਾਰ ਅਸੰਖ ਮੂਨ ਨਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਵੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜ ਯਾਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਪਖਾ ਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਅਸੰਖ ਕਹਿ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹਿ ਜੇ ਫੁਰਮਾਏ ਤਿਵ ਤੇ ਪਾਹਿ ਜੇਤਾ ਕੀਤਾ ਤੇਤਾ ਨਾਓ ਬਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ
ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾ ਵਾਪੇ ਬੀਜਾ ਪੇ ਹੀ ਖਾਵ ਨਾਨਕ ਹੁਕਮੀਆ ਵਹ ਜਾ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਹਾਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਫ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀ ਆਜ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕੇਵ ਕਰਿਆ ਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆ ਨਾ ਸੋ ਹੈ ਪਾਤਾ ਨਾ ਪਾਤਾ ਲਖ ਵਾਗਾ ਸੁਣਿਆਗਾ ਸੋੜ ਕੋਟ ਭਾਲ ਥੱਕੀ ਵੇਦ ਕਹਿਨਕ ਵਾਤ ਸਹਿਸ ਅਠਾਰਹਿ ਕਹਿਨਕ ਤੇ ਬਾਸ ਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਐ ਨਦੀਆਂ ਤੈਵਾ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨੀ ਜੇ ਤਿਸ ਮਨ ਹੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨੇ ਅੰਤ ਅੰਤ ਨ ਕਰਨੈ ਦੇਣ ਨੇ ਅੰਤ ਅੰਤ ਨ ਵਿਖਣ ਸੁਣੁ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾ ਕੇ ਅੰਤ ਨਾ ਪਾਏ ਜਾ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਵੇ ਉੜ ਉੱਚਾ ਹੋਵੇ ਕੋਏ ਤੇ ਸੁੱਚੇ ਕਹੋ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਤੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁੱਖ ਭੁੱਖ ਸਦ ਮਾਰੋਏ ਭੇ ਦਾਤ ਤ੍ਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜਿਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹਿ ਮੁੱਲ ਪਾਹਿ ਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣੇ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਹੇ ਆਪਣਾ ਸਕ ਹੈ ਕਈ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲਵੇਗਾ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾਵ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲੇਖ ਲੇਖ ਧਰਮ ਵਿਚਾਰੇ ਗਾਵਹਿ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਚ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹਿਤ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ, ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਪੀਹੋ ਸਿਜਾਏ ਨੰਜਾਸੀ ਰਚਨਾ, ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਨਸੀ ਮਾਇਆ ਜਿਨੋ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ ਖਿੰਥਾ, ਕਾਲ ਕੁਆਰੀ ਕਾਇਆ ਜੁਗਤ ਡੰਡਾ, ਪ੍ਰਤੀਤਾਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤਾ, ਦੇਸ ਤਸੈ ਦੇ ਸਾਧਾ, ਨੀਲਾ ਨਾਦਾ ਨਾਥ, ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਾ ਹੈ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਵਰਾ ਸਾਧ, ਸੰਜੋਗ ਵਿਜੋਗ ਦੇ ਘਰ ਚਲਾਵੈ, ਲਿਖਿਆ ਵਹਿ ਭਾਵਾ, ਦੇਸ ਤਸਿਆ ਦੇ ਸਾਧਾ, ਨੀਲਾ ਨਾਦਾ ਨਾਥ, ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਭੰਡਾਰੀ ਕਲਾਈ, ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ ਹੋਵੇ ਖੈ, ਉਹਨਾਂ ਨਦਰ ਨਾ ਆਵੈ ਬਹੁਤਾ, ਇਹ ਹੋਵੇ ਡਾਣ, ਆਦੇਸ ਤਸੇ ਆਦੇਸ, ਆਦਿ ਅਨੀਨ ਅਨਾਦਿ ਅਨਾਦ, ਜੁਗ ਜੁਗ ਏਕੋ ਵੇਸ। ਵਾਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਸੈ ਆਦੇਸ, ਆਦਾ ਨੀਲਾ ਨਾਦਾ ਨਾਥ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋਇ, ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਕੀ ਹੈ, ਇੱਕ ਨਾਮ ਜਗਦੀਸ਼। ਏ ਤਰਾਹੇ ਪਤ ਪਵੜੀਆਂ, ਚੜੀਏ ਹੋਏ ਇੱਕੀਸ, ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ। ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ। ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਅਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ, ਅਨੰਤ ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਥੈ ਸੋਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡਕਾਏ ਹੋ ਧਰਮ ਗਿਆਨ ਖੰਡਕਾਏ, ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕੰਤ ਨਾਂਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ, ਆਨੰਦ ਸਰਮਖੰਡ ਕੀ ਬਾਣੀ ਰੂਪ, ਤਿਥੈ ਘਾਟ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪਛਤਾਏ, ਤਥੈ ਘੜੀਐ ਸੁਰਤ ਮਤ ਮਨ ਬੁੱਧ, ਤਥੈ ਘੜੀਐ ਸੁਰਾ ਸਿਧਾ ਕੀ ਸੁਧ ਕਰਮ ਕੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ, ਤਿਥੈ ਜੋਧ ਮਹੰਬਲ ਸੂਰ, ਤਿਨ ਮਹਿਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮੈਂ ਮਾ ਮਾਹੇ, ਤਾ ਕਿ ਰੂਪ ਨ ਕਥਨੇ ਜਾਹੇ, ਨਾ ਉਹ ਹਿਮਰੈ ਨ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋਕ, ਰਹਿ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ, ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ, ਤਿਥੈ

ਮਤ ਵੀਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਧਰਤ ਮਹਤ ਦਿਵ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸੰਤੁਆ ਪ੍ਰਸਾਦ ਹੈ ਚੱਕਰ ਚਿਹਨ ਅਰ ਬਰਨ ਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਹ ਕਉ ਕਹਿ ਨਾ ਸਕਤ ਕਿਹਾ ਚਲ ਮੂਰਤਨ ਭਉ ਪ੍ਰਕਾਸ਼ ਸਮੇਤ ਓਜ ਕਹੇ ਜੈ ਕੋਟ ਇੰਦਰ ਨਿਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰਿਆ ਸੁਰ ਨੇਤ ਨੇਤ ਮੰਤਰਨ ਕਹਿਤ ਤਬ ਸਰਮ ਨਾਮ ਕਥਾ ਕਵਨ ਕਰਮ ਨਾਮ ਵਰਨ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮਨ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਵਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਭਾਰੇ ਨਮਸਤਾਂ ਸੋਇਕੇ ਨਮਸਤਾਂ ਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰ

ਚੱਕਰ ਬੱਕਰ ਫਿਰੈ ਚਤਰ ਚਕਮਾ ਨਹੀਂ ਪੁਰਤੀਨ ਲੋਕ ਚੌਦਹ ਕੇ ਬਿਖਾਇ ਜਗ ਜਾਪੈ ਜਿਹ ਜਾਪ ਆਦਿ ਦੇਵਾਨਾਦ ਮੂਰਤਾ ਪਿਓ ਸਭੈ ਜੇ ਤਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਓ ਸੁਯਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਭੇ ਸੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦ ਰੂਪਾ ਸੂਤੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਰਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਾਂਤਾ ਸਰਵਤੇ ਅਨਭੇਖ ਸਰਵ ਸ਼ਾਸਤ੍ਰ ਨ ਜਾਣਹਿ ਜੇ ਰੂਪ ਨੰਬਰ ਰੇਖ ਪਿਆ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਈ ਬਹੁਚਿਤ।

ਭੂਤਿਆਂ ਗਾ ਭਾਵ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮ ਅਦੁੱਤ ਪ੍ਰਚੰਡ ਮਿਤ ਗਤਿ ਅਖੰਡ ਆਲਿਸਯ ਕਰਮ ਅਦ੍ਰਿਸਯ ਧਰਮ ਸਰਬਾ ਪ੍ਰਣਾਢਿ ਅੰਡਨ ਬਾਢਿਆ ਚਾਚਰੀ ਸ਼ੰਤੁਐ ਪ੍ਰਸਾਦ ਗੋਬਿੰਦੇ ਮੁਕੁੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ

ਚਤਰ ਚੱਕਰਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਏ ਚਤਰ ਚੱਕਰ ਦਾਨੀਏ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮ ਨ ਪਿਤਰੈ।

ਕਿਹਾ ਸ਼ਜਦ ਸੇ ਕਿਹਾ ਭਿਜ ਭੇਸੈ ਕਿਹਾ ਗੰਜ ਕਰਮੈ ਕਿਹਾ ਭਿਨ ਪਰਮੈ ਕਿਹਾ ਭਿਜ ਲੋਕੈ ਕਿਹਾ ਦਿਤ ਸੋਕੈ ਕਿਹਾ ਵਧੂਤ ਵਰਨੇ ਕਿ ਵਿਭੂਤ ਕਰਨੇ ਕਿ ਰਾਜਨ ਪ੍ਰਭਾ ਹੈ ਕਿ ਧਰਮ ਧੁਜਾ ਹੈ ਕਿ ਆਸੋਕ ਵਰਨੇ ਕਿ ਸਰਬਾ ਭਰਨੇ ਕਿ ਜਗਤਨ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦਾ ਦੇਵ ਹੈ ਕਿ ਆਪ ਅਪੇਵ ਹੈ ਕਿ ਚਿਤ੍ਰ ਮਹੀਨੇ ਕਿ ਕੈ ਦੀਨੇ ਕਿ ਰੋਜੀ ਰਜਾ ਕਰੀ ਮੇਰੇ ਹੱਕ ਕਿ ਪਾਕ ਦੀ ਐਵ ਹੈ ਕਿ ਗੈਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸਾਹ ਅਨਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂ ਹੈ ਕਿ ਰਾਜ ਕਰੀਮ ਹੈ ਕਿ ਕਰਮ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਵਤਰ ਮਾਨੀ ਇੱਕ ਸਰਵਤਰ ਦਾਨੀ ਇੱਕ ਸਰਵਤਰ ਗਾਉਣ ਇੱਕ ਸਰਵਤਰ ਭਾਉਣੇ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਰਾਜ ਇੱਕ ਸਰਵਤਰ ਸਾਜ ਕਿ ਸਰਵਤਰ ਦੀਨਾ ਇੱਕ ਸਰਵਤਰ ਲੀਨਾ ਇੱਕ ਸਰਵਤਰ ਜਾ ਹੋ ਕਿ ਸਰਵਤਰ ਭਾਵ ਹੋ ਕਿ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਕਾਲ ਇੱਕ ਸਰਵਤਰ ਪਾਲ ਇੱਕ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਇੱਕ ਸਰਵਤਰ ਰਾਜ ਇੱਕ ਸਰਵਤਰ ਸੁੱਖ ਹੈ ਇੱਕ ਸਰਵਤਰ ਭੁੱਖ ਹੈ ਇੱਕ ਸਰਵਤਰ ਤ੍ਰਾਣ ਇੱਕ ਸਰਵਤਰ ਪ੍ਰਾਣ ਇੱਕ ਸਰਵਤਰ ਦੇਸਾ ਇੱਕ ਸਰਵਤਰ ਭੇਸਾ ਇੱਕ ਸਰਵਤਰ ਮਾਨੀ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਇੱਕ ਸਰਵਤਰ ਥਾਪੀ ਇੱਕ ਸਰਵਤਰ ਭਾਨ ਇੱਕ ਸਰਵਤਰ ਮਨ ਇੱਕ ਸਰਵਤਰ ਇੰਦਰ ਇੱਕ ਸਰਵਤਰ ਚੰਦਰ ਇੱਕ ਸਰਵੰਗ ਪਲੰ ਕੇ ਸਰਵੰਗ ਕਲੀਮੇ ਕੇ ਪਰਮ ਫਹੀਮੇ ਕਿ ਸਰਬੰਗ ਕਲੀਮੈ ਕੇ ਪਰਮ ਫਹੀਮੈ ਕਿਆ ਕਲਾ ਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਰ ਵਜੂ ਹੈ ਤਮਾਮ ਰਜੂ ਹੈ ਹਮੇਸ਼ੁਰ ਸਲਾਮੈ ਸਲੀ ਖਤਮੁਦਾ ਮੈਂ ਗਨੀਮੁਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜਮੀਨੁਲ ਜਮਨ ਹੈ ਤਮੀਜੁਲ ਤਮਾਮ ਹੈ ਰਜੂਲ ਨਿਧਾਨ ਹੈ ਹਰੀ ਫੁਲ ਅਜ਼ੀਮ ਮੇਰੇ ਯਾਇਕ ਯਕੀਨ ਹੈ ਅਨੇਕ ਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਸ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੋ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓਂਗਾਧ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧ ਅਗੰਜੇ ਅਗਾਧੇ ਸੁਭੰਗ ਸਰਬ ਭਾਗ੍ਯ ਸੁ ਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਅਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਪ ਪ੍ਰਵਾਹ ਹੈ ਸਦੈਵ ਸੁਧਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ

ਸੱਚਾ ਸੁਨਿੰਤੈ। ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਣ ਛੰਤ ਪ੍ਰਸਾਦ ਸਰਵੰ ਹੰਤਾ ਸਰਵੰ ਅੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਸੰਤ ਪ੍ਰਸਾਦ। ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਥਮ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੋਤਰੈ ਨ ਪੁੱਤਰੈ ਨ ਸੁਤਰੈ ਨ ਮਿੱਤਰੈ ਨ ਤਾਤੈ ਨ ਮਾਤੈ

ਜਿਆਂਗਾਸਨ ਭੰਗ ਉਪਮਾ ਅਪਾਰਗਤ ਮਿਤੋਦਾਰ ਜਲ ਥਲ ਮਣ ਦਸਵਸ ਭਣ ਜਲ ਥਲ ਮਹਤ ਦਸਵਸ ਬੇਅੰਤ ਅਨੁਭਵ ਅਨਾਸ ਤ੍ਰਿਤਰ ਤੁਰਾ ਸਾ ਜਾਨ ਬਾਹੂ ਇੱਕ ਸਦਾ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਮਰਿ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮਨ ਛਿਜ ਗਾਤ ਅਜਨ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰਨ ਠੱਟ ਅਪਾਰ ਅਡੀਠ ਧਰਮਤ ਢੀਠ ਕਰ ਮਨ

ਇੰਦਰੇ ਨਮੋ ਅੰਧਕਾਰੇ ਨਮੋ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਸੂ ਤਾਮ ਸੰਸਾਤ ਰੂਪੇ ਨਮੋ ਪਰਮ ਤੱਤਾਂ ਤੱਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਬੇਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਅਭੰਗੀ।

ਕਾਮ ਅਗਾਹ ਅਟਾਹ ਅਨਾਥ ਤੇ ਪਰਮਾਥਿਆ ਜੋ ਨਿਯਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮਯ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮਯ ਸਮਸਤੁਲ ਨਿਵਾਸੇ ਨਿਰਕਾਮੰ ਬੇ ਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੋ ਧਰਮੰ ਬੇ ਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਮੇ ਭੂਤੇ ਗਜਾਇਬ ਗਨੀ ਮੇ ਹਰਿਯੰ ਕਰਿਯੰ ਕਰੀ ਮੁਲ ਰਹੀ ਮੇ

ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਵਜਾਤ ਨਿਵਾਰੇ ਭਾਰੀ ਪੂਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੂੰ ਕਹਾ ਪੈ ਭੂਪ ਤੇ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਬਦੇਸ ਨਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜਾ ਜਾਰੇ।

ਸਭੈ ਸੁਭਿ ਚਾਰ ਹਜ਼ਾਰ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੁ ਏਕ ਨਾ ਲੇਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਸ ਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਹਾ ਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰੇ ਯਾਰ ਅਬਚਾਰ ਹਿਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈ ਗਏ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਵਲੋਕ ਚਪੈਂਗੇ ਮਾਨ ਨਵਿੰਦਰ ਗਜਿੰਦਰ ਨਰਾਤ ਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤਿ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਤਰੇਂਗੇ

ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਛਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਤਾਇਓ

ਜਵਨ ਕਾਲ ਸਭ ਜਗ ਮਨਾਇਓ, ਦੇਵ ਦੈਤ ਜਛਨ ਉਪਜਾਇਓ, ਆਦੁੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਤ ਕੀਓ, ਕਾਟ

ਜੇਰ ਜਸੇ ਤਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪ ਹੋਇਆ ਜੁਗਾ ਸਰੂਪ ਸੁਯੰਪ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਘਾਤਾ ਜੇ ਅਸ ਤੋ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕਉ ਇੱਕ ਵਾਰ ਤਿਹੈ ਹੈ ਤਾਂ ਕਿ ਕਾਲ ਨਿਕ ਨਹਿ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਾ ਛੁਹ ਸਕੇ ਨਾ ਕੋਈ ਏਕ ਬਾਰ

ਆਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਸੱਚ ਸੰਭਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ

ਪਾਏ ਇੱਕ ਬੇਕ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ,

ਜਿਨ ਤਰੋਂ ਲਿਖਿਆ ਆਇਆ ਇੱਕ ਫਿਰਹਿ ਕਨੇਰੀ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ

ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ

ਸਿੰਘ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨਿ ਖੱਟਿਆ ਭਰੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਨੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ।

ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ, ਜਪਿਹੁ ਸਾਰਿਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾ।

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਏ ਹੋਆ ਸਮਾਉ ਸਭ ਸੇ ਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨੁ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਉਹ ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ।

ਵਿਸਾਰੀਏ, ਮਨਹੋ ਕਿਉ ਵਿਸਾਰੀਏ ਵਿੜਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉ ਪੋਹ ਨਾ ਸਕੀ।

ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ।

ਗੁਰ ਪ੍ਰਸਾਦੀ, ਜਿਨ੍ਹਾਂ ਨਿਵਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰਿ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿੱਚ ਹੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ।

ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ

ਜਿਚਰ ਹਰ ਰਸ ਪੱਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ।

ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ।

ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ

ਸਾਚੇ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ।

ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਓ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ।

ਕੇ ਸੱਚੋ ਧਿਆਵਹਿ ਜਾ ਤੁਦ ਪਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ।

सुनते पुनीत कहते पवित सतगुर रहया भरपूरे।

ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਂ, ਸ੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਉ, ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ,

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਸੁਣ ਕੇ ਅਨੰਡਿਠ ਕੀਤਾ।

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤੇਗ ਤੇਗ ਫਤਿਹ।

ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,

ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੱਜ ਆਪ ਜੀ ਦਾ ਸੰਪੂਰਨਤਾ ਦਿਵਸ ਹੈ, ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਭ ਨੂੰ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਣੀ, ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਉਪਰੰਤ ਅੰਮ੍ਰਿਤ ਵੇਲੇ ਦੇ

0: Patayı.
1: सुख निदान प्रीतम प्रभु मेरे

राग सूही महला पंजवा।

मिथन मोह अग्न शोक सागर।

ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਤਿਸੰਗ ਜੀ, ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕਰਕੇ ਸਤਿਗੁਰ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਗੁਰੂ ਕਿਰਪਾ ਕਰੇ, ਸਭ ਦੀ ਹਾਜ਼ਰੀ ਸਤਿਗੁਰ ਜੀ ਦਰ ਪ੍ਰਵਾਨ ਕਰਨ। ਇਸੇ ਤਰ੍ਹਾਂ ਮਿਹਰ ਦੀ ਨਿਗਾਹ ਕਰਕੇ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦੀ ਪਾਵਨ ਹਜ਼ੂਰੀ ਸਤਿਗੁਰ ਜੀ ਸਭ ਨੂੰ ਬਖਸ਼ਿਸ਼ ਕਰਨ। ਆਓ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜ ਕਰਕੇ, ਜੋ ਬੜੇ ਹੀ ਪਿਆਰ ਦੇ ਨਾਲ ਬੱਚੇ ਸਤਿਗੁਰਾਂ ਦੀ ਪਾਵਨ ਬਾਣੀ ਤਿਸ ਦਾ ਸਤਸੰਗ ਜੀ ਸ਼੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਹਰ ਸੰਡੇ ਅੰਮ੍ਰਿਤ ਵੇਲੇ ਬੱਚਿਆਂ ਵੱਲੋਂ ਕੀਤੇ ਜਾਂਦੇ ਹਨ। ਆਓ ਉਹਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਸ਼੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰੀਏ। ਬੜੇ ਅਦਬ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਨਾਲ ਜੁੜ ਕਰਕੇ ਸਾਰੇ ਜਾਣੇ ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਜ ਮਹਿ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਨ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮਹਿ ਰੰਗ ਕੀਆ ਕਲ ਮਹਿ ਬੇਦ ਅਥਰ ਬਣ ਹੁਆ।

ਤਸਨੋ ਕਲੀ ਉਹ ਵਜੋ ਪਤੂਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਕਹਿ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੁਹਬਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਸ ਕਰੀਏ ਸ਼ਾਬਾਸ਼।

ਸਦਾ ਕੁਰਬਾਨੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਜੀ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਏ ਹਰਿ ਨਾਲ ਗੋਬਿੰਦੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਦਿੱਠੇ ਸਭ ਦੁੱਖ ਜਾਏ ਅਤੇ ਬਹਾਦਰ ਸਿੰਘ ਹੈ ਘਰ ਨਾਉਣ ਦਾ ਵਿਥਾਏ ਸਭ ਥਾਈਂ ਹੋਏ ਸਹਾਏ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸੇ ਪਾਤਸ਼ਾਹ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਨਾਪ ਆਰਿਆ ਸਚਿਆਰੇ ਦੀ ਹਕਮਾਂ ਦੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘ ਨਿਆਣੇ ਧਰਮ ਹੇਤ ਸੀ ਜਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੀਆਂ ਦੇ ਚਰੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗਤ ਨਿਭਾਈ ਜਿਨ੍ਹਾਂ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਭ ਸੁਖ ਹੋਵੇ।

ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕਿਆ ਝੰਡੇ ਵੰਗੇ, ਜਗੋ ਜਗੋ ਢਲ ਤੈਨੂੰ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਾਤੋ ਜੀ, ਮਤ ਦਾ ਰਾਖਾ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਜੇ ਧਾਰ ਜਿਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਜਿਹਨਾਂ ਤੋਂ ਪੰਥ ਨੂੰ ਅਸ਼ਰਿਆ ਗਿਆ ਹੈ, ਖੋਲੇ ਦਰਸ਼ਨੀ ਦਾਰ ਅਤੇ ਸੇਵ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣੇ ਦੇ ਮਾਣ, ਨਿਤ ਤਾਣੇ ਦੇ ਤਾਣ, ਨਿਓਟਿਆਂ ਦੀ ਓਟ ਨਿਆਸਨੇ ਆਦਿ ਆਸਰੇ ਸੱਚੇ ਪਿਤਾ ਵਾਹਿਗੁਰੂ, ਆਪ ਦੀ ਜੂਰ ਆਸਾ ਦੀ ਵਾਰ ਦਾ ਪਾਠ ਭਰੇ ਗਏ ਹਨ। ਹੁਕਮਨਾਮਾ ਬਖਸ਼ੇ ਨਿਹਾਲ ਕਰੋ ਜੀ। ਆਖਰ ਵਾਧਾ ਘਾਟਾ ਭੋਜਨ ਮਾਫ਼ ਕਰਨੇ, ਸਰਬੱਤੇ ਘਰ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।

सब मिलेंगे। बोले।

ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਪਾਹੀ ਲਏ ਹੁਕਮ ਫਿਰਾਓ। ਜੈ ਬੈਸਾ ਵੈ ਬੈਸੈ ਭਾਈ ਜੈ ਭੇਜੈ ਤੈ ਜਾਓ ਏਵੜ ਤਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਉ। ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੈ ਸੰਗ ਰਹਾਓ।

ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਹੀ, ਕਰਮ ਮਿਲੇ ਤਾਂ ਪਾਏ, ਹੁਕਮ ਮਨ ਨਾ ਜਾਣ ਨੀ ਪਾਈ, ਦੂਜੇ ਪਾਏ ਫਿਰਾਏ। ਸੰਗਤ ਟੋਈ ਨਾ ਮਿਲੇ ਪਾਈ, ਬੈਸਣ ਮਿਲੇ ਨਾ ਥਾਉ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ।

ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ, ਸੱਚ ਸੁਣੈ ਸੱਚ ਮਨ ਲੈਨ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ, ਸੱਚੇ ਮਾਏ ਸਮਾਏ। ਨਾਨਕ ਵਿਣ ਸਤਿਗੁਰ ਸੱਚ ਨ ਪਾਈਐ, ਮਨਮੁਖ ਭੁੱਲੇ ਜਾਗੇ, ਬਾਬੀ ਹਾ ਪ੍ਰਿਓ ਪ੍ਰਿਓ ਕਰੇ।

ਸੱਚੇ ਸ਼ਬਦ ਸੁਭਾਏ, ਸਭ ਕੁਛ ਤੇਰੇ ਨਾਲ ਹੈ, ਸਤਿਗੁਰ ਧੀਆ ਦਿਖਾਏ, ਆਪ ਪਛਾਣੈ ਪ੍ਰੀਤਮ ਮਿਲੇ, ਵੁਠਾ ਛੇ ਬਰਲਾਏ, ਨਾਨਕ ਸੁਖ ਸਵਨ ਸੁਹਾਗਣੀ, ਸੱਚੇ ਨਾਮ ਸਮਾਏ, ਤੁਰੋਂ ਖਸਮ ਭੇਜਿਆ, ਸੱਚੇ ਹੁਕਮ

ਨਾਨਕ ਕਟਕਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ। ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮਨ ਤਨ ਸਭ ਪਰ ਫੜੈ, ਸਭ ਜਗ ਹਰੀਆ ਬਲ ਹੋਏ। ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ। ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ। ਹਰ ਬੁੱਠੈ ਮਨ ਤਨ ਪਰ ਫੜੈ, ਸਭ ਜਗ ਹਰਿਆ ਹੋਏ। ਵੱਡੜੈ ਚਾਲ ਚਲੁੰਬਲੈ

ਸੀ। ਜਾ ਕੋ ਨਦਰ ਕਰੇ ਨਾਨਕ ਨਦਰੀ ਬਾਗਰੀ ਕਰਨ ਪਲਾ ਕਰੇ। ਸਲੋਕ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਵਾਹੋ ਵਾਹੋ ਸਤਿਗੁਰ ਪੁਰਖ ਹੈ।

ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ

ਆਪਤ ਹੋਏ। ਹਰ ਪ੍ਰਭ ਸੱਚਾ ਸੋਇਲਾ, ਗੁਰਮੁਖ ਨਾਮ ਗੋਬਿੰਦ, ਅੰਦੇ ਨਾਮ ਸਲਾਣਾ, ਅਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁ ਨਮਨ ਤਨ ਭੰਗ, ਮੂੰਹ ਪਿਰਿਆ ਸੋਨੇ ਹੋ, ਕਿਉਂ ਸੱਜਣ ਮਿਲੈ ਪਿਆਰਿਆ, ਹੋਂ ਢੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰੂ ਮੈਂਡਾ ਮਿਤ ਹੈ, ਜੇ ਮਿਲੇ ਤਾਂ ਇਹ ਮਨ ਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ, ਨਾਨਕ ਹੋ ਪਿਰ ਭਾਲੀ ਆਪਣਾ,

ਰਾਤੀ ਅਤੈ ਡੇਹ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ, ਅਨਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਐ।

ਨਦਰ ਕਰੇ ਜਿਸੇ ਆਪਣੇ ਤਿਸਲਾਏ ਹਿਤ ਪਿਆਰ। ਸਤਿਗੁਰ ਕੀ ਸੇਵੈ ਲੱਗਿਆ ਪਹੁਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ।

ਦਰਗਾਹ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ, ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਮੰਨੇ ਸਹਿ ਕੀਰਾ ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮੇ ਅਰਾਦੇ ਹੁਕਮੇ ਸਮੈ ਸਮਾਏ, ਹੁਕਮ ਵਰਤਨੇ ਮਸੁਚ ਸੰਜਮ ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੇ ਹੁਕਮੇ ਬੁੱਝੈ ਸਤਿਗੁਰ ਸੇਵੈ ਲਿਵਲਾਏ। ਨਾਨਕ ਕਿਰਪਾ ਕਰੇ ਜਿਨ ਉਪਰ ਤਿੰਨਾ ਹੁਕਮੇ ਲਹੇ ਚ ਮਿਲਾਏ। ਮਨਮੁਖ ਹੁਕਮ ਨਾ ਬੁੱਝੇ ਬੱਪੜੀ, ਨਿਤੋ ਮੈਂ ਕਰਮ ਕਮਾਏ। ਵਰਤਨੇ ਮਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ। ਅੰਤਰੋਂ ਕੁਸੁਧ ਮਾਇਆ ਮੋਇ ਬੇਦੇ, ਜਿਉਂ ਹਸਤੀ ਛਾਰੀ ਉਡਾਏ। ਜਿਨ ਪਾਏ ਤਿਸੈ ਨਾ ਚੇਤੈ, ਬਿਨ ਚੇਤੇ ਕਿਉਂ ਸੁਖ ਪਾਏ।

ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਛਾਰ। ਕਰਮ ਧਰਮ ਸੁਜ ਸੰਜਮ ਕਰੈ ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੇ ਕਮਾਵੈ ਸੋ ਥਾਈ ਨਾ ਪਵੈ ਦਰਗਹਿ ਹੋਏ ਖੁਆਰ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨਿਆ ਏ ਰਾਗਨਾਦ ਸਭ ਸੱਚ ਦੈ ਕੀਮਤ ਕਹੀ ਨਾ ਜਾਏ। ਰਾਗੈ ਨਾ ਦੇ ਬਾਹਰਾ ਇੰਨੀ ਹੁਕਮ ਨਾ ਬੁੱਝਿਆ ਜਾਏ। ਨਾਨਕ ਹੁਕਮੈ ਬੁੱਝੈ ਤਿੰਨਾ ਰਸ ਹੋਏ ਸਤਿਗੁਰ ਤੇ ਸੋਝੀ ਪਾਏ।

ਮੁਖ ਵਸੈ ਮਨ ਆਈ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਤੁਰਮਸਤਕ ਭਾਗ ਲਿਖਾਏ। ਅੰਤਰ ਤਿਸ਼ਨਾ ਅਗ ਹੈ, ਮਨ ਮੁਖ ਭੁੱਖ ਨਾ ਜਾਏ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਅਨ ਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ। ਜੰਮਣ ਮਰਨ ਨਾ ਚੁੱਕਈ, ਹੋ ਮੈਂ ਕਰਮ ਕਮਾਏ। ਗੁਰ ਸ਼ਰਣਾਈ ਉਬਰੈ, ਨਾਨਕ ਲੈ ਛਡਾਏ। ਸਤਿਗੁਰ ਪੁਰਖ ਹਰ ਧਿਆਇੰਦਾ, ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮਿਲਾਏ। ਇਹ ਪਉਜਲ ਜਗਤ ਸੰਸਾਰ ਹੈ, ਗੁਰ ਬੋਇਤ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਏ। ਤੁਰਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਨਾਨਕ ਮਿਲਿਆ ਆਏ। ਜਾਮ ਕੰਕਰ ਮਾਰ ਬਿਦਾਰੇਨ, ਹਰ ਦਰਗਾਹ ਲੈ ਛਡਾਏ। ਗੁਰਸਿੱਖਾਂ ਨੂੰ ਸ਼ਾਬਾਸ਼ ਹੈ, ਹਰ ਤੁੱਠਾ ਮੇਲ ਮਿਲਾਏ।

ਸਰੇ ਸੋਰਠ ਸੋਰਸ ਬੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਹੈ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ।

ਸਾਰਈ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ।

ਕਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਦਿਆਈ, ਫਿਰ ਅੰਗਰ ਗੁਰ ਦੀ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਈ, ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਿਹ ਡਿੱਠੀ ਸਭ ਦੁਖ ਜਾਇ। ਤੀਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਈ, ਸਭ ਤਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਤਾਈ ਹੋਏ ਸਹਾਈ।

ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤਰਾ।

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਮਸਾਹਾ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੇਕਾਰ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੀ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਆਪ ਜੀ ਦੇ ਸ਼ੁਕਰਾਨੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗਾ ਨਿਰਮਲਤਾ ਦੇ ਸਹਿਤ ਪੈ ਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਆਪਣੇ ਸੇ ਪਰਿਵਾਰਾਂ ਦੀਆਂ ਸ਼ੁੱਭ ਭਾਵਨਾਵਾਂ ਪੂਰਨ ਕਰਨੀਆਂ ਸੱਚੇ ਪਾਤਸ਼ਾਹ ਜੀ, ਸੇ ਪਰਿਵਾਰਾਂ ਦੀਆਂ ਕਾਮਨਾ ਭਾਵਨਾ ਸੰਪੂਰਨ ਕਰਨੀਆਂ। ਤਿੰਨੋ ਦਿਨ ਰਲ ਮਿਲ ਕੇ ਆਪ ਜੀ ਦੇ ਸੇ ਪਰਿਵਾਰਾਂ ਨੇ ਸੇਵਾ ਨਿਭਾਈ, ਸਭ ਦੀ ਸੇਵਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਤਰੱਕੀਆਂ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸੇ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ। ਆਪ ਜੀ ਦੇ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਪਰੰ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ।

ਜੁਗੋ ਜਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੇਵਕ ਪਰਿਵਾਰਾਂ ਵੱਲੋਂ, ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਵਾਸਤੇ ਪਰਸੋਂ ਦੇ ਰੋਜ਼ ਤੋਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਜੋ ਅਖੰਡ ਪਾਠ ਸਾਹਿਬ ਆਰੰਭ ਸਨ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਆਪਣੀ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਜਿਨ੍ਹਾਂ ਭਾਵਨਾਵਾਂ ਕਰਕੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਇਨਸਾਨ ਪੂਰਨ ਕਰਨ। ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਜਿੱਥੇ ਇਹਨਾਂ ਪਰਿਵਾਰਾਂ ਵੱਲੋਂ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਦੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਗੁਰਮੁਖ ਪਿਆਰਿਓ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਅਤਿ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਬੀੜ ਸਾਹਿਬ ਵਾਲੇ ਆਪ ਜੀ ਨੂੰ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਸਵਾਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਿਆਰਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ, ਜਿਨ੍ਹਾਂ ਭਾਵਨਾਵਾਂ ਕਰਕੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਇਨਸਾਨ ਪੂਰਨ ਕਰਨ ਅਤੇ ਗੁਰਮੁਖ ਪਿਆਰੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਵੀ ਆਪ ਜੀ ਨੂੰ ਬੇਨਤੀ ਕਰਦੇ ਆ ਰਹੇ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਹਨ, ਜਿਸ ਦੇ ਵਿੱਚ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਦੇ ਵਾਸਤੇ ਅੱਜ ਸ਼ਾਮ ਤੋਂ ਜਾਣੀ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ ਪਹੁੰਚ ਰਹੇ ਹਨ, ਜੋ ਕਿ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਤੋਂ ਲੈ ਕੇ 8:30 ਤੱਕ ਕੀਰਤਨ ਦੀ ਸੇਵਾ ਕਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਾਨੀਆਂ ਅਤੇ ਲਾਹੇ ਲੈਣੇ ਨਾਲ ਹੀ ਸੇਵਾ ਵਿੱਚ ਵੀ ਜ਼ਰੂਰ ਸਹਿਯੋਗ ਦੇਣਾ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੰਡੋਤ ਬੰਦਨ ਅਨੇਕ ਬਾਰ

0: ਸੱਚਾ ਗੁਰੂ ਸਾਨੂੰ ਮਿਲ ਜਾਏ, ਕਿਉਂਕਿ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ। ਗੁਰੂ ਮਿਲੇਗਾ ਤਾਂ ਹੀ ਨਾਮ ਮਿਲੇਗਾ। ਹਰ ਨਾਮ ਦੇਵੋ ਆਧਾਰੇ, ਨਾਮ ਹੀ ਆਧਾਰ ਹੈ, ਨਾਮ ਹੀ ਮੂਲ ਹੈ, ਨਾਮ ਹੀ ਸਹਾਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੀ ਬਾਣੀ ਦੇ ਅਰਥ ਕਰਦੀ ਹੈ। ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਅਤੇ ਨਾਮ ਜ਼ਿੰਦਗੀ ਦਾ ਮੂਲ ਹੈ, ਨਾਮ ਹੀ ਸਾਡੇ ਜੀਵਨ ਦਾ ਸਹਾਰਾ ਹੈ। ਉਂਝ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਜਿੱਥੋਂ ਸ਼ੁਰੂ ਕੀਤਾ ਹੈ ਨਾ, ਆਰੰਭ ਕੀਤਾ ਹੈ। ਪਾਤਸ਼ਾਹ ਕੀ ਕਹਿੰਦੇ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਜੁਗ ਚਾਰੇ ਭਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਦੋ ਗੱਲਾਂ ਸਪਸ਼ਟ ਹੋਈਆਂ। ਇੱਕ ਤੇ ਨਾਮ ਸਾਡੀ ਜ਼ਿੰਦਗੀ ਦਾ ਆਸਰਾ ਹੈ, ਆਧਾਰ ਹੈ। ਇਹ ਨਾਮ ਗੁਰੂ ਕੋਲੋਂ ਮਿਲਦਾ ਹੈ, ਅਤੇ ਗੁਰੂ ਤੋਂ ਬਿਨਾਂ, ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਬਹੁਤਾ ਦੁੱਖ ਲੱਗਾ। ਮਨੁੱਖ ਦੀ ਜ਼ਿੰਦਗੀ ਦੁੱਖਾਂ ਦੇ ਨਾਲ ਭਰ ਜਾਂਦੀ ਹੈ ਬਿਨਾਂ ਗੁਰੂ ਤੋਂ, ਕਿਉਂਕਿ ਇਹ ਸਾਰਾ ਕੁਝ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਿੰਡੇ 'ਤੇ ਹੰਢਾਇਆ ਸੀ, ਦੇਖਿਆ ਸੀ ਸਾਰਾ ਕੁਝ। ਕਿਉਂਕਿ ਜਦੋਂ ਉਹਨਾਂ ਦਾ ਆਪਣਾ ਜੀਵਨ ਦੇਖਦੇ ਆ ਨਾ, ਗੁਰੂ ਨਾਨਕ ਮਹਾਰਾਜ ਜੀ ਦੇ ਦਰਬਾਰ ਘਰ ਵਿੱਚ ਆਉਣ ਤੋਂ ਪਹਿਲਾਂ ਵਾਲਾ, ਉਹ ਨਿਗੁਰੇ ਹੀ ਸਨ, ਉਹਨਾਂ ਕੋਲ ਗੁਰੂ ਨਹੀਂ ਸੀ। ਭਾਵੇਂ ਤੀਰਥਾਂ 'ਤੇ ਜਾਂਦੇ ਸਨ, ਯਾਤਰਾਵਾਂ ਕਰਦੇ ਸਨ, ਬਿਰਤੀ ਭਾਵੇਂ ਉਹਨਾਂ ਦੀ ਧਰਮ ਦੇ ਆਧਾਰ 'ਤੇ ਸੀ, ਧਾਰਮਿਕ ਬਿਰਤੀ ਵਾਲੇ ਸਨ ਸ਼੍ਰੀ ਅਮਰਦਾਸ ਜੀ। ਲੇਕਿਨ ਇਹ ਗੱਲ ਆਪਾਂ ਬੜੀ ਵਾਰ ਸੁਣੀ ਹੈ ਕਿ ਇੱਕ ਸਾਧੂ ਨੇ ਆਖਿਆ ਸੀ, ਇਹ ਅਮਰਦਾਸ ਤੇਰਾ ਗੁਰੂ ਕੌਣ ਹੈ? ਇਹ ਸਵਾਲ ਕੀਤਾ ਸੀ, ਤੇਰਾ ਗੁਰੂ ਕੌਣ ਹੈ? ਅਤੇ ਸੁਭਾਵਕ ਕੀ ਕਹਿਣਾ ਸੀ ਕਿ ਮੇਰਾ ਗੁਰੂ ਨਹੀਂ ਹੈ, ਕਿਉਂਕਿ ਉਹਨਾਂ ਨੇ ਅਜੇ ਗੁਰੂ ਧਾਰਨ ਨਹੀਂ ਸੀ ਕੀਤਾ ਹੋਇਆ। ਭਾਵੇਂ ਧਾਰਮਿਕ ਕੰਮ ਕਰਦੇ ਸਨ, ਧਾਰਮਿਕ ਬਿਰਤੀ ਵੀ ਸੀ, ਗੰਗਾ 'ਤੇ ਵੀ ਜਾਂਦੇ ਸਨ ਹਰ ਵਰੇ ਸੰਗ ਲੈ ਕੇ, ਅਤੇ ਸੁਭਾਵਕ ਆਖਿਆ ਕਿ ਮੈਂ ਅਜੇ ਗੁਰੂ ਧਾਰਨ ਨਹੀਂ ਕੀਤਾ। ਅਤੇ ਉਸ ਸਾਧੂ ਨੇ ਕੀ ਆਖਿਆ ਸੀ ਕਿ ਤੂੰ ਅਜੇ ਨਿਗੁਰਾਂ ਹੀ ਹੈ, ਗੁਰੂ ਤੋਂ ਹੀ ਨਹੀਂ ਹੈ। ਤੂੰ ਗੁਰੂ ਤੋਂ ਹੀਣਾ ਹੈ, ਨਿਗੁਰਾ ਹੈ, ਤੇਰੀ ਸੰਗਤ ਕਰਕੇ ਤੇ ਮੇਰਾ ਜਪ ਤਪ ਭ੍ਰਿਸ਼ਟ ਹੋ ਗਿਆ, ਖਤਮ ਹੋ ਗਿਆ। ਇਸ ਤਰ੍ਹਾਂ ਦਾ ਇਤਿਹਾਸ ਹੈ। ਇੱਕ ਐਸੀ ਚੋਟ ਲੱਗੀ ਸੀ, ਇੱਕ ਐਸੀ ਗਹਿਰੀ ਸੱਟ ਲੱਗੀ ਸੀ ਕਿ ਫਿਰ ਉਹਨਾਂ ਨੇ ਗੁਰੂ ਦੀ ਢੂੰਡ ਕੀਤੀ, ਅਤੇ ਗੁਰੂ ਮਿਲਿਆ ਕਿੱਥੋਂ? ਘਰੋਂ ਹੀ ਮਿਲ ਗਿਆ, ਬਾਹਰੋਂ ਨਹੀਂ, ਗੁਰੂ ਘਰੋਂ ਹੀ ਮਿਲਿਆ। ਜਿਸ ਤਰ੍ਹਾਂ ਇਤਿਹਾਸ ਆਖਦਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰੇ ਹੀ ਭਤੀਜਿਓਂ ਨੂੰ, ਉਹ ਕੌਣ ਸੀ? ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਦੀ ਸਪੁੱਤਰੀ। ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਅੰਮ੍ਰਿਤ ਵੇਲੇ ਗਾ ਰਹੀ ਸੀ। ਇਹ ਸਾਡੇ ਇਤਿਹਾਸਕ ਬੋਲ ਹਨ, ਕਰਨੀ ਕਾਗਦ ਮਨ ਮਸਵਾਣੀ, ਬੁਰੇ ਭਲੇ ਦੁਏ ਲੇਖ ਪਏ। ਇਸ ਤਰ੍ਹਾਂ ਦੇ ਬੋਲ ਪੁਰਾਣੇ ਸਮੇਂ ਵਿੱਚ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਦੀਆਂ ਨੇ। ਸਿੱਖ ਤੁਰੇ ਫਿਰਦੇ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਦੇ ਰਹਿੰਦੇ ਸਨ, ਖਾਸ ਕਰਕੇ ਅੰਮ੍ਰਿਤ ਵੇਲੇ, ਪ੍ਰਭਾਤ ਵੇਲੇ। ਭਾਈ ਜੋਧ ਵੀ, ਜੋ ਖਡੂਰ ਸਾਹਿਬ ਦੀ ਧਰਤੀ 'ਤੇ ਰਹਿੰਦਾ ਹੈ, ਸਵੇਰੇ ਸਵੇਰੇ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ਖੇਤਾਂ ਵਿੱਚ ਤੁਰਿਆ ਫਿਰਦਾ, ਉੱਚੀ ਉੱਚੀ ਬਾਣੀ ਪੜ੍ਹਦਾ ਹੁੰਦਾ ਸੀ। ਸੇਵ ਕੀਤੀ ਸੰਤੋਖਾਂ ਹੀ, ਜਿੰਨੀ ਸੱਚੋ ਸੱਚ ਧਿਆਇਆ ਐਸੇ ਬੋਲ। ਇਹ ਆਸਾ ਕੀ ਵਾਰ ਦੀ ਬਾਣੀ ਹੈ। ਤੇ ਭਾਈ ਲਹਿਣਾ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਤੇ ਮਨ ਨੂੰ ਬੜੀ ਠੰਡ ਪਈ, ਬੜਾ ਰਸ ਆਇਆ। ਪੁੱਛਿਆ, ਭਾਈ ਇਹ ਬੋਲ ਬੜੇ ਆਨੰਦਮਈ ਨੇ, ਇਹਨਾਂ ਵਿੱਚ ਬੜਾ ਰਸ ਹੈ, ਇਹ ਬੋਲ ਕਿਹਦੇ ਹਨ? ਤਾਂ ਭਾਈ ਜੋਧ ਨੇ ਆਖਿਆ ਸੀ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੇ ਬੋਲ ਨੇ। ਆਸਾ ਕੀ ਵਾਰ ਦੀ ਇਹ ਇੱਕ ਪੌੜੀ ਹੈ। ਸੇਵ ਕੀਤੀ ਸੰਤੋਖਈ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਇਹਨਾਂ ਨੂੰ ਵੀ ਖਿੱਚ ਪੈਦਾ ਹੋਈ, ਤਾਂਗ ਪੈਦਾ ਹੋਈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਘਰ ਵਿੱਚੋਂ ਹੀ ਇਹ ਬਾਣੀ ਦੇ ਬੋਲ ਸੁਣੇ। ਪੁੱਛਿਆ, ਇਹ ਬਾਣੀ ਕਿਹਦੀ ਹੈ, ਇਹ ਬੋਲ ਕਿਹਦੇ ਨੇ? ਜਿਨ੍ਹਾਂ ਵਿੱਚ ਇੰਨਾ ਰਸ ਹੈ, ਇੰਨਾ ਆਨੰਦ ਹੈ। ਤਾਂ ਜਵਾਬ ਕੀ ਮਿਲਿਆ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। ਗੁਰੂ ਨਾਨਕ ਦੇਵ ਕਿੱਥੇ ਰਹਿੰਦੇ ਨੇ? ਉਹ ਹੁਣ ਸਰੀਰਕ ਜਾਮੇ ਵਿੱਚ ਤਾਂ ਨਹੀਂ ਹਨ, ਪਰ ਉਹਨਾਂ ਦੀ ਜੋਤ ਮੇਰੇ ਗੁਰੂ ਪਿਤਾ ਗੁਰੂ ਅੰਗਦ ਦੇਵ ਜੀ ਦੇ ਵਿੱਚ ਹੈ, ਜੋ ਖਡੂਰ ਦੇ ਨਿਵਾਸੀ ਹਨ। ਬੀਬੀ ਅਮਰੋ ਨੇ ਇਹ ਗੱਲ ਆਖੀ। ਇਹ ਇੱਕ ਤਾਂਘ ਪੈਦਾ ਹੋ ਗਈ, ਇੱਕ ਖਿੱਚ ਪੈਦਾ ਹੋ ਗਈ ਗੁਰੂ ਧਾਰਨ ਕਰਨ ਦੀ। ਗੁਰੂ ਧਾਰਨ ਕਰਨ ਦੀ ਇੱਕ ਤਾਂਘ, ਇੱਕ ਖਿੱਚ ਪੈਦਾ ਹੋ ਗਈ। ਜਿਤਨੀ ਦੇਰ ਕੁਝ ਪ੍ਰਾਪਤ ਕਰਨ ਦੀ ਇੱਛਾ ਪੈਦਾ ਨਹੀਂ ਹੁੰਦੀ, ਤਾਂਘ ਪੈਦਾ ਨਹੀਂ ਹੁੰਦੀ, ਓਨੀ ਦੇਰ ਮਨੁੱਖ ਮੁਸ਼ਕਤ ਵੀ ਨਹੀਂ ਕਰਦਾ, ਘਾਲ ਵੀ ਨਹੀਂ ਕਰਦਾ। ਜਦੋਂ ਕੋਈ ਤਹੱਈਆ ਕਰ ਲੈਂਦਾ ਹੈ ਕਿ ਇਹ ਕੰਮ ਮੈਂ ਕਰਨਾ ਹੈ, ਫਿਰ ਉਹ ਮਿਹਨਤ ਵੀ ਕਰੇਗਾ, ਘਾਲ ਵੀ ਕਰੇਗਾ, ਕਿਰਤ ਵੀ ਕਰੇਗਾ, ਹੱਡ ਭੰਨਵੀਂ ਮਿਹਨਤ। ਭਾਵੇਂ ਉਹ ਧਰਮ ਦੀ ਦੁਨੀਆ ਹੋਵੇ, ਪਰਮਾਰਥ ਦਾ ਮਾਰਗ ਹੋਵੇ, ਭਾਵੇਂ ਕੋਈ ਦੁਨਿਆਵੀ ਰਸਤਾ ਹੋਵੇ। ਇੱਕ ਵਪਾਰੀ ਨੂੰ ਵੀ ਬੜੀ ਵੱਡੀ ਮਿਹਨਤ ਕਰਨੀ ਪੈਂਦੀ ਹੈ। ਜਿਹੜੇ ਵੱਡੇ ਵੱਡੇ ਵਪਾਰੀ ਆਪਾਂ ਦੇਖਦੇ ਹਾਂ, ਬਹੁਤ ਵੱਡਾ ਵਪਾਰ ਕਰਦੇ ਨੇ, ਉਹਨਾਂ ਦੀ ਘਾਲ ਕੋਈ ਛੋਟੀ ਥੋੜ੍ਹੀ ਹੈ, ਬੜੀ ਵੱਡੀ ਘਾਲ ਹੈ। ਇੱਕ ਦੁਕਾਨਦਾਰ ਦੀ ਬੜੀ ਵੱਡੀ ਮਿਹਨਤ ਹੈ, ਬੜੀ ਵੱਡੀ ਘਾਲ ਹੈ। ਆਹ ਵੱਡੇ ਵੱਡੇ ਜਿਹੜੇ ਆਪਾਂ ਦੇਖਦੇ ਹਾਂ ਸਟੋਰ ਵਗੈਰਾ ਮਾਲ, ਇਹਨਾਂ ਦੇ ਪਿੱਛੇ ਇੱਕ ਘਾਲ ਹੈ, ਕਮਾਈ ਹੈ, ਐਵੇਂ ਨਹੀਂ। ਵੱਡੇ ਵੱਡੇ ਰੁਤਬਿਆਂ 'ਤੇ ਪਹੁੰਚੇ ਹੋਏ ਲੋਕਾਂ ਦੇ ਜ਼ਿੰਦਗੀ ਦੇ ਵਿੱਚ ਕੋਈ ਕਮਾਈ ਹੈ, ਕੋਈ ਘਾਲ ਹੈ, ਉਹਨਾਂ ਨੇ ਕੋਈ ਘਾਲ ਕੀਤੀ ਹੈ। ਪਰਮਾਰਥ ਦਾ ਮਾਰਗ ਵੀ ਐਸਾ ਹੀ ਹੈ। ਸ਼੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਗੁਰੂ ਨਾਨਕ ਮਹਾਰਾਜ ਜੀ ਦੇ ਬੋਲ ਨੇ, ਸ਼੍ਰਮ ਖੰਡ ਕੀ ਬਾਣੀ ਰੂਪ। ਸ਼੍ਰਮ ਹਿੰਦੀ ਵਿੱਚ ਮਿਹਨਤ ਨੂੰ ਆਖਦੇ ਨੇ, ਘਾਲ ਨੂੰ ਆਖਦੇ ਨੇ, ਮੁਸ਼ਕਤ ਦਾ ਨਾਮ ਹੈ ਸ਼੍ਰਮ ਹਿੰਦੀ ਦੇ ਵਿੱਚ। ਮਿਹਨਤ ਕਰਨ ਨੂੰ ਕਹਿੰਦੇ ਸ਼੍ਰਮ ਕਰਨੀ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੰਜ ਖੰਡਾਂ ਦੇ ਵਿੱਚ ਇੱਕ ਖੰਡ ਦਾ ਨਾਮ ਰੱਖਿਆ ਸ਼੍ਰਮ ਖੰਡ ਕੀ ਬਾਣੀ ਰੂਪ। ਇੱਥੇ ਬਾਣੀ ਦਾ ਭਾਵ ਹੈ ਬਣਾਵਟ, ਬਣਤਰ। ਜਦੋਂ ਆਪਾਂ ਇਸ ਤਰ੍ਹਾਂ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹਾਂਗੇ, ਫਿਰ ਵਾਕਿਆ ਹੀ ਰਸ ਆਏਗਾ, ਆਨੰਦ ਆਏਗਾ, ਸਹਿਜ ਆਏਗਾ। ਬਾਣੀ ਸਹਿਜ ਦਾ ਵਿਸ਼ਾ ਹੈ, ਕਾਹਲੀ ਦਾ ਵਿਸ਼ਾ ਤਾਂ ਬਿਲਕੁਲ ਵੀ ਨਹੀਂ ਹੈ। ਮਿਹਨਤ ਇੱਕ ਅਵਸਥਾ ਦਾ ਨਾਮ ਹੈ, ਇੱਕ ਖੰਡ ਦਾ ਨਾਮ ਹੈ, ਸ਼੍ਰਮ ਖੰਡ ਕੀ ਬਾਣੀ। ਬਾਣੀ ਦਾ ਭਾਵ ਹੈ ਬਣਤਰ, ਬਣਾਵਟ, ਰੂਪ, ਜਿਸ ਦਾ ਰੂਪ ਬੜਾ ਵਧੀਆ ਹੁੰਦਾ ਹੈ। ਬਣਾਵਟ ਦਾ ਭਾਵ ਕੀ ਹੈ? ਬਣਾਵਟ ਦਾ ਅਰਥ ਹੈ ਜਿਸ ਨੂੰ ਬਣਾਇਆ ਗਿਆ ਹੈ, ਜਿਸ ਨੂੰ ਘੜਿਆ ਗਿਆ ਹੈ, ਜਿਸ ਨੂੰ ਤਰਾਸ਼ਿਆ ਗਿਆ ਹੈ, ਉਹਨੂੰ ਹੀ ਕਹਿੰਦੇ ਨਾ ਬਣਾਵਟ। ਜਿਵੇਂ ਰਾਮ ਕਲੀ ਕੀ ਵਾਰ ਵਿੱਚ ਰਾਏ ਬਲਵੰਡ ਤਥਾ ਸੱਤੇ ਡੂਮ ਨੇ ਇਹ ਗੱਲ ਆਖੀ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਰੱਬ ਜੀ ਨੇ ਤੁਹਾਨੂੰ ਆਪ ਹੀ ਬਣਾਇਆ, ਆਪ ਹੀ ਸਵਾਰਿਆ ਹੈ। ਜਦੋਂ ਇਹ ਪੌੜੀ ਪੜ੍ਹਾਂਗੇ ਨਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਿਰਿਆ ਸਵਾਰਿਆ ਦਾ ਕੀ ਭਾਵ ਹੈ? ਸਾਜਿਆ, ਸਵਾਰਿਆ, ਬਣਾਇਆ। ਇਹ ਕੋਈ ਕਰਾਮਾਤ ਤੋਂ ਘੱਟ ਗੱਲ ਨਹੀਂ ਸੀ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਧਾਰਿਆ ਦਾ ਭਾਵ ਕੀ ਹੈ? ਟਿਕਾਇਆ। ਧਾਰਿਆ ਦਾ ਭਾਵ ਧਾਰਨ ਕਰਨਾ ਵੀ ਹੁੰਦਾ, ਗ੍ਰਹਿਣ ਕਰਨਾ ਵੀ ਹੁੰਦਾ ਗੁਰਬਾਣੀ ਦੇ ਮੁਤਾਬਕ। ਔਰ ਧਾਰਿਆ ਦਾ ਭਾਵ ਟਿਕਾਉਣਾ ਵੀ ਹੁੰਦਾ। ਗੁਰੂ ਰਾਮਦਾਸ ਜੀ ਨੂੰ ਸਿਰਜਿਆ ਹੈ, ਸਵਾਰਿਆ ਹੈ, ਧਾਰਿਆ ਹੈ ਉਸ ਪਰਮਾਤਮਾ ਨੇ, ਉਸ ਨਿਰੰਕਾਰ ਨੇ। ਜਦੋਂ ਪਰਮਾਤਮਾ ਨੇ ਗੁਰੂ ਰਾਮਦਾਸ ਜੀ ਨੂੰ ਧਾਰ ਦਿੱਤਾ, ਟਿਕਾ ਦਿੱਤਾ, ਸਵਾਰ ਦਿੱਤਾ, ਸਾਜ ਦਿੱਤਾ, ਫਿਰ ਕੀ ਹੋਇਆ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ। ਸਿੱਖਾਂ ਨੇ, ਸੰਗਤਾਂ ਨੇ ਰੱਬ ਦਾ ਰੂਪ ਜਾਣ ਕੇ ਮਸਤਕ ਟੇਕਿਆ, ਨਮਸਕਾਰ ਕੀਤੀ। ਸ਼੍ਰਮ ਇੱਕ ਖੰਡ, ਇੱਕ ਅਵਸਥਾ ਦਾ ਨਾਮ ਹੈ। ਇੱਥੇ ਜਿਹੜੀ ਜੀਵਨ ਦੀ ਘਾੜਤ ਘੜੀ ਜਾਂਦੀ ਹੈ, ਬਣਾਵਟ ਬਣ ਜਾਂਦੀ ਹੈ, ਉਹ ਉਪਮਾ ਤੋਂ ਰਹਿਤ ਹੁੰਦੀ ਹੈ। ਬਾਣੀ ਰੂਪ ਇਸ ਨੂੰ ਆਖਦੇ ਨੇ। ਤਿੱਥੇ ਘਾੜਤ ਘੜੀਆਂ ਬਹੁਤ ਅਨੂਪ। ਇਸ ਅਵਸਥਾ ਵਿੱਚ ਜਾ ਕੇ ਮਨੁੱਖ ਦੀ ਜ਼ਿੰਦਗੀ ਗੁਰਮੁਖਾਂ ਵਾਲੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ, ਉਹਦੀ ਬਣਾਵਟ, ਉਹਦੀ ਸਜਾਵਟ, ਉਹਦੀ ਰਹਿਣੀ, ਉਹਦੀ ਅਵਸਥਾ ਇੰਨੀ ਉੱਤਮ ਹੋ ਜਾਂਦੀ ਹੈ, ਤਾਕੀਆਂ ਗੱਲਾਂ ਕਥੀਆਂ ਨਾ ਜਾਏ। ਫਿਰ ਕਥਨ ਵਿੱਚ ਨਹੀਂ, ਕਿਸੇ ਅੱਖਰ ਦੇ ਮੁਤਾਜ ਨਹੀਂ ਰਹਿੰਦੀ ਉਹਦੀ ਅਵਸਥਾ। ਜੇ ਕੋ ਕਹੇ ਪਿੱਛੇ ਪਛਤਾਏ, ਇਸ ਤਰ੍ਹਾਂ ਦੇ ਬੋਲ ਆਪਾਂ ਰੋਜ਼ ਹੀ ਪੜ੍ਹਦੇ। ਸ਼੍ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ, ਇਹ ਸਾਰਾ ਕੁਝ ਉੱਥੇ ਘੜਿਆ ਜਾਂਦਾ ਹੈ। ਕਿੱਥੇ? ਜਿੱਥੇ ਘਾਲ ਹੁੰਦੀ ਹੈ, ਜਿੱਥੇ ਸੇਵਾ ਹੁੰਦੀ ਹੈ, ਜਿੱਥੇ ਸਿਮਰਨ ਹੁੰਦਾ। ਕੀ ਕੁਝ ਘੜਿਆ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੁਰਤ, ਸੁਰਤੀ ਘੜੀ ਜਾਂਦੀ ਹੈ ਸਾਧਨਾ ਦੇ ਰੂਪ ਵਿੱਚ। ਸੁਰਤ ਗੁਰੂ ਦੇ ਚਰਨਾਂ ਵਿੱਚ ਲੱਗ ਜਾਂਦੀ ਹੈ, ਇਹ ਹੈ ਸੁਰਤੀ ਦਾ ਘੜੇ ਜਾਣਾ। ਮਤ ਘੜੀ ਜਾਂਦੀ ਹੈ, ਮਨ ਘੜਿਆ ਜਾਂਦਾ ਹੈ, ਬੁੱਧੀ ਘੜੀ ਜਾਂਦੀ ਹੈ। ਆਪਾਂ ਆਖਦੇ ਨਾ ਇਹਦੇ ਕੋਲ ਬੁੱਧੀ ਨਹੀਂ, ਮਤ ਨਹੀਂ, ਇਹ ਸਾਰੇ ਆਪਸ ਵਿੱਚ ਮਿਲਦੇ ਜੁਲਦੇ ਨਾਮ ਨੇ, ਅਰਥ ਨੇ। ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਇਹ ਘਾਲ ਹੈ, ਇਹ ਕਿਰਤ ਹੈ, ਇਹ ਕਮਾਈ ਦਾ ਨਾਮ ਹੈ। ਅਤੇ ਜੋ ਸ਼ਬਦ ਆਪਾਂ ਗੁਰਬਾਣੀ ਕੀਰਤਨ ਦੇ ਰਾਹੀਂ ਸ਼ਰਵਣ ਕੀਤਾ ਹੈ, ਉਹਦੇ ਰਾਹੀਂ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ। ਗੁਰੂ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਵਿੱਚ ਬੜੇ ਦੁੱਖ ਹੁੰਦੇ ਨੇ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ ਹਮ ਦੀਨ। ਇੱਥੇ ਦੀਨ ਦਾ ਭਾਵ ਕੀ ਹੈ? ਨੀਵਾਣਾ, ਨੀਵਾਂ, ਅਰਜੋਈ ਕਰਨ ਵਾਲਾ, ਭਿਖਾਰੀ ਵੀ ਕਹਿ ਸਕਦੇ ਨੇ। ਉਂਝ ਦੀਨ ਧਰਮ ਨੂੰ ਵੀ ਕਹਿੰਦੇ ਨੇ, ਦੀਨ ਇਮਾਨ ਨੂੰ ਵੀ ਕਹਿੰਦੇ ਨੇ। ਦੀਨ ਦੇ ਬੜੇ ਅਰਥ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ। ਦੀਨ ਦਾ ਅਰਥ ਗਰੀਬ ਵੀ ਹੁੰਦਾ ਹੈ, ਦੀਨ ਦਾ ਅਰਥ ਧਰਮ ਵੀ ਹੁੰਦਾ ਹੈ, ਔਰ ਦੀਨ ਦਾ ਅਰਥ ਈਮਾਨ ਵੀ ਹੁੰਦਾ। ਆਪਾਂ ਕਹਿੰਦੇ ਹਾਂ ਦੀਨ ਤੋਂ ਡੋਲ ਗਿਆ, ਈਮਾਨ ਤੋਂ ਡੋਲ ਗਿਆ, ਪਰ ਕਿਤੇ ਕਿਤੇ ਦੀਨ ਧਰਮ ਵਾਸਤੇ ਵੀ ਵਰਤਿਆ ਜਾਂਦਾ। ਦੀਨ ਗਵਾਇਆ ਦੁਨੀ ਸੋਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਭਗਤ ਬਾਣੀ ਦਾ ਸਲੋਕ ਹੈ। ਉੱਥੇ ਦੀਨ ਦਾ ਭਾਵ ਹੈ ਧਰਮ ਗਵਾ ਲਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਅਸੀਂ ਦੀਨ ਹਾਂ, ਗਰੀਬ ਹਾਂ, ਤੇ ਤੁਸੀਂ ਜੁਗ ਜੁਗ ਦਾਤੇ ਹੋ, ਕਿਰਪਾ ਕਰਕੇ ਸਾਨੂੰ ਇਹ ਬੁਝਾਰਤ ਬੁਝਾ ਦਿਓ, ਇਹ ਸਮਝ ਸਾਨੂੰ ਆ ਜਾਏ। ਬੁਝਾਰਤ ਬੁਝਣਾ ਕਿਹਨੂੰ ਆਖਦੇ ਨੇ? ਜਿਸ ਵਿੱਚ ਕੋਈ ਰਮਜ਼ ਹੁੰਦੀ ਹੈ, ਜਿਸ ਵਿੱਚ ਕੋਈ ਡੂੰਘਾ ਭੇਦ ਹੁੰਦਾ ਹੈ, ਉਹਨੂੰ ਕਹਿੰਦੇ ਬੁਝਾਰਤ, ਜੋ ਬੁਝਣੀ ਪੈਂਦੀ ਹੈ। ਕੋਈ ਡੂੰਘੇ ਭੇਦ ਵਾਲੀ ਗੱਲ ਜਿਹੜੀ ਹਰ ਕਿਸੇ ਦੀ ਪਕੜ ਵਿੱਚ ਨਹੀਂ ਆਉਂਦੀ, ਉਹਨੂੰ ਕਹਿੰਦੇ ਆ ਬੁਝਾਰਤ। ਰੱਬ ਦੀਆਂ ਗੱਲਾਂ ਇੱਕ ਬੁਝਾਰਤ ਹੀ ਨੇ। ਗੁਰਾ ਇੱਕ ਦੇ ਬੁਝਾਈ, ਇਹ ਵੀ ਤਾਂ ਇੱਕ ਬੁਝਾਰਤ ਹੈ ਨਾ, ਕਿ ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਹੀ ਦਾਤਾ ਹੈ ਜੋ ਸਾਰੇ ਜੀਵਾਂ ਦਾ, ਜੋ ਸਾਡੇ ਦੁਸ਼ਮਣਾਂ ਦਾ ਵੀ ਸਾਡੇ ਵਿਰੋਧੀਆਂ ਦਾ ਵੀ ਦਾਤਾ ਹੈ, ਉਹ ਸਾਰਿਆਂ ਦਾ ਹੀ ਹੈ। ਐਸਾ ਹੋ ਸਕਦਾ ਨਾ ਵੀ ਦੋ ਵਿਰੋਧੀ ਬੰਦੇ ਹੋਣ ਅਤੇ ਮਾਲਕ ਇੱਕ ਹੀ ਹੋਵੇ? ਘੱਟ ਹੁੰਦਾ ਨਾ ਐਸਾ, ਪਰ ਐਸਾ ਹੈ। ਇਹ ਇੱਕ ਬੁਝਾਰਤ ਹੈ, ਇਹ ਗੱਲ ਬੁਝਣ ਵਾਲੀ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਗੱਲ ਗੁਰੂ ਕੋਲੋਂ ਹੀ ਬੁਝੀ ਜਾ ਸਕਦੀ ਹੈ, ਗੁਰੂ ਕੋਲੋਂ ਇਹ ਬੁਝਾਰਤ ਸਮਝ ਵਿੱਚ ਪੈਂਦੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਵਿਸਰੇ ਨਾ। ਬਸ ਇਹੋ ਅਰਦਾਸ ਕੀਤੀ ਹੈ ਗੁਰੂ ਅਮਰਦਾਸ ਜੀ ਨੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਮਨਸਾ ਮਾਰ ਦੁਬਦਾ ਸਹਿਜ ਸਮਾਣੀ। ਮਨਸਾ ਦਾ ਭਾਵ ਕੀ ਹੈ? ਮਨ ਦੀਆਂ ਇੱਛਾਵਾਂ, ਵਾਸ਼ਨਾਵਾਂ। ਵਾਸ਼ਨਾ ਉਦੋਂ ਬਣਦੀ ਹੈ ਜਦੋਂ ਕਿਸੇ ਦੀ ਪ੍ਰਾਪਤੀ ਵਾਸਤੇ ਮਨੁੱਖ ਪਾਪ ਕਰਦਾ ਹੈ, ਗੁਨਾਹ ਕਰਦਾ ਹੈ। ਇੱਕ ਤਾਂ ਕੁਝ ਪ੍ਰਾਪਤ ਕਰਨ ਵਾਸਤੇ ਘਾਲ ਕਰਦਾ ਹੈ ਨਾ, ਮਿਹਨਤ ਕਰਦਾ ਹੈ, ਮੁਸ਼ਕਤ ਕਰਦਾ ਹੈ। ਕੁਝ ਵੀ ਪ੍ਰਾਪਤ ਕਰਨ ਵਾਸਤੇ ਜਦੋਂ ਪਾਪ ਕਰੇਗਾ, ਗੁਨਾਹ ਕਰੇਗਾ, ਉਦੋਂ ਉਹ ਵਾਸ਼ਨਾ ਬਣ ਜਾਏਗੀ। ਪਰ ਗੁਰੂ ਕਹਿੰਦੇ ਨੇ ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਇਹ ਦੁਚਿੱਤਾਪਨ, ਇਹ ਮਨਸਾ ਸਹਿਜ ਸਮਾ ਗਈ, ਅਡੋਲ ਹੋ ਗਈ, ਟਿਕ ਗਈ। ਕਦੋਂ? ਪਾਇਆ ਨਾਮ ਅਪਾਰਾ, ਜਦੋਂ ਅਪਰ ਅਪਾਰ ਨਾਮ ਦੀ ਪ੍ਰਾਪਤੀ ਹੋ ਗਈ। ਇਹ ਅਪਰ ਅਪਾਰ ਨਾਮ ਦਾ ਖਜ਼ਾਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ। ਆਪਾਂ ਹੁਣੇ ਸੁਣ ਰਹੇ ਸੀ, ਆਉਣ ਵਾਲੇ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਪਹਿਲੀ ਵਾਰ ਜਦੋਂ ਪ੍ਰਕਾਸ਼ ਹੋਇਆ। ਪਹਿਲਾ ਪ੍ਰਕਾਸ਼ ਪੁਰਬ ਦਾ ਅਰਥ ਇਹੀ ਹੈ ਕਿ ਸੰਪਾਦਨਾ ਕਰਨ ਤੋਂ ਬਾਅਦ ਜਦੋਂ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ। ਆਪਾਂ ਸਾਰਿਆਂ ਨੇ ਇਤਿਹਾਸ ਪੜ੍ਹੇ ਹੈ, ਆਪਾਂ ਸਾਰੇ ਇਤਿਹਾਸ ਤੋਂ ਵਾਕਫ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਪਵਿੱਤਰ ਗ੍ਰੰਥ ਦੀ ਰਚਨਾ ਕਰਕੇ ਜਦੋਂ ਪਹਿਲੀ ਵਾਰ ਪ੍ਰਕਾਸ਼ ਕੀਤਾ ਸੀ, ਉਸ ਦਿਨ ਨੂੰ ਆਪਾਂ ਕਹਿੰਦੇ ਹਾਂ ਪਹਿਲਾ ਪ੍ਰਕਾਸ਼। ਇੱਕ ਦਿਨ ਪਹਿਲਾਂ ਸੰਪੂਰਨਤਾ ਹੋ ਗਈ ਸੀ, ਇਤਿਹਾਸ ਨੇ ਐਵੇਂ ਲਿਖਿਆ। ਜਦੋਂ ਸੰਪੂਰਨਤਾ ਹੋ ਗਈ ਸੀ, ਹੁਕਮ ਜਾਰੀ ਕਰਕੇ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਸੀ, ਉਹਨੂੰ ਇਹ ਸੱਦਾ ਦਿੱਤਾ ਗਿਆ ਸੀ ਕਿ ਉਹ ਹਾਜ਼ਰ ਹੋਵੇ ਗੁਰੂ ਦਰਬਾਰ ਵਿੱਚ ਸ਼੍ਰੀ ਅੰਮ੍ਰਿਤਸਰ ਵਿੱਚ। ਕੋਈ ਕਾਬਲ ਤੋਂ ਆਇਆ ਹੈ, ਕੋਈ ਕੰਧਾਰ ਤੋਂ ਆਇਆ ਹੈ, ਕੋਈ ਲਾਹੌਰ ਤੋਂ ਆਇਆ ਹੈ, ਕੋਈ ਕਸੂਰ ਤੋਂ ਆਇਆ ਹੈ, ਜਿੱਥੇ ਜਿੱਥੇ ਕੋਈ ਸਿੱਖ ਰਹਿੰਦਾ ਸੀ। ਕਿਉਂਕਿ ਇੱਕ ਛੋਟਾ ਮੋਟਾ ਕਾਰਜ ਨਹੀਂ ਸੀ, ਇਹ ਇੱਕ ਬਹੁਤ ਵੱਡਾ ਕਾਰਜ ਸੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਨਾ ਕੀਤਾ ਅਤੇ ਲੰਬਾ ਸਮਾਂ ਲੱਗ ਗਿਆ ਸੀ। ਇਸੇ ਕਾਰਜ ਦੇ ਕਰਕੇ ਹੀ ਸਤਿਗੁਰੂ ਜੀ ਨੂੰ ਆਪਣੇ ਤਨ ਦੀ ਆਹੁਤੀ ਵੀ ਦੇਣੀ ਪਈ ਸੀ, ਤੱਤੀ ਤਵੀ 'ਤੇ ਵੀ ਬੈਠਣਾ ਪਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ, ਗੁਰੂ ਅਮਰਦਾਸ ਕਹਿੰਦੇ ਨੇ ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ, ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲਬਿਖ ਕਾਟਨ ਹਾਰਾ। ਮਨ ਨਿਰਮਲ ਹੋਣਾ, ਮਲ ਤੋਂ ਰਹਿਤ ਹੋਣਾ, ਮਲ ਦਾ ਭਾਵ ਹੈ ਮਲੀਨ, ਨਿਰਮਲ ਦਾ ਭਾਵ ਹੈ ਨਿਰਮਲ, ਪਵਿੱਤਰ, ਪਾਵਨ, ਮਲੀਨਤਾ ਤੋਂ ਹੀਣਾ। ਜਿੱਥੇ ਬਿਲਕੁਲ ਸ਼ੁੱਧ ਹੁੰਦਾ, ਪਵਿੱਤਰ ਹੋ ਜਾਂਦਾ। ਹਰੀ ਦੇ ਨਾਮ ਦੇ ਰਸ ਨੂੰ ਚੱਖ ਕੇ ਇਹ ਮਨ ਨਿਰਮਲ ਹੈ। ਫਿਰ ਅਗਲੇ ਬੋਲਾਂ ਦੇ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨੇ, ਉਸ ਗੁਰੂ ਪਿਤਾ ਨੇ ਸਾਡੇ 'ਤੇ ਕਿਰਪਾ ਕੀਤੀ। ਜਦੋਂ ਇਹ ਸਾਰੀ ਅਰਦਾਸ ਬੇਨਤੀ ਹੋ ਗਈ, ਹਰ ਜੀਓ ਕਿਰਪਾ ਕਰੋ, ਇੱਕ ਤਾਂ ਇਹ ਅਰਦਾਸ ਹੋ ਗਈ, ਮਨ ਦੀਆਂ ਵਾਸ਼ਨਾਵਾਂ ਮਰ ਗਈਆਂ, ਸਹਿਜ ਦੇ ਵਿੱਚ ਸਮਾ ਗਿਆ, ਔਰ ਇਹ ਉਪਦੇਸ਼ ਵੀ ਮਿਲ ਗਿਆ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਜੁਗ ਚਾਰੇ ਭਰਪਾਈ। ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲ ਬਿਖ ਕਾਟਣ ਹਾਰਾ। ਫਿਰ ਪਾਤਸ਼ਾਹ ਕਹਿੰਦੇ, ਸ਼ਬਦ ਮਰੋ, ਸ਼ਬਦ ਮਰੋ। ਸ਼ਬਦ ਤਾਂ ਜੀਵਨ ਦਿੰਦਾ ਹੈ, ਸ਼ਬਦ ਤਾਂ ਜਿਉਂਦਾ ਕਰ ਦਿੰਦਾ ਹੈ, ਪਰ ਗੁਰੂ ਅਮਰਦਾਸ ਕਹਿੰਦੇ ਸ਼ਬਦ ਮਰੋ। ਸ਼ਬਦ ਮਾਰਦਾ ਵੀ ਹੈ, ਸ਼ਬਦ ਜਿਉਂਦਾ ਵੀ ਕਰ ਦਿੰਦਾ, ਜੀਵਨ ਵੀ ਦਿੰਦਾ, ਮੌਤ ਵੀ ਦਿੰਦਾ ਸ਼ਬਦ। ਹੰਕਾਰ ਨੂੰ ਮਾਰ ਦਿੰਦਾ ਹੈ ਇਹ ਸ਼ਬਦ, ਅਤੇ ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲਾ ਜੀਵਨ ਦੇ ਦਿੰਦਾ। ਇੱਕ ਪਾਸੇ ਮੌਤ ਕਰਦਾ, ਇੱਕ ਪਾਸੇ ਜੀਵਨ ਦਿੰਦਾ ਹੈ। ਸ਼ਬਦ ਮਰੋ, ਫਿਰ ਜੀਵੋ ਸਦ ਹੀ। ਆਮ ਤੌਰ 'ਤੇ ਪਹਿਲਾਂ ਜੀਵਨ ਹੁੰਦਾ, ਬਾਅਦ ਵਿੱਚ ਮੌਤ ਹੁੰਦੀ ਹੈ, ਦੁਨਿਆਵੀ ਪੱਖ ਤੋਂ, ਸਰੀਰਕ ਪੱਖ ਤੋਂ, ਸੰਸਾਰੀ ਪੱਖ ਤੋਂ। ਜੀਵਨ ਪਹਿਲਾਂ ਹੈ, ਮੌਤ ਬਾਅਦ ਵਿੱਚ ਹੈ। ਇੱਥੇ ਉਲਟੀ ਖੇਡ ਹੈ, ਉਲਟੀ ਗੱਲ ਹੈ, ਪਹਿਲਾਂ ਮੌਤ ਹੈ, ਬਾਅਦ ਵਿੱਚ ਜੀਵਨ ਹੈ। ਸ਼ਬਦ ਮਰੋ, ਫਿਰ ਜੀਵੋ ਸਦ ਹੀ। ਫਿਰ ਜਿਹੜਾ ਜੀਵਨ ਮਿਲੇਗਾ ਉਹਦੀ ਫਿਰ ਮੌਤ ਨਹੀਂ ਹੋਏਗੀ। ਉਂਝ ਤਾਂ ਜੀਵਨ ਵਿੱਚ ਮੌਤ ਦਾ ਖੌਫ ਬਣਿਆ ਹੋਇਆ, ਡਰ ਬਣਿਆ ਹੋਇਆ, ਪਰ ਸ਼ਬਦ ਦੇ ਨਾਲ ਜਿਹੜਾ ਮਰਨਾ ਹੈ ਉਹਦੇ ਵਿੱਚੋਂ ਜਿਹੜਾ ਜੀਵਨ ਪੈਦਾ ਹੁੰਦਾ, ਫਿਰ ਨਹੀਂ ਮੌਤ ਆਉਂਦੀ। ਸ਼ਬਦ ਮਰੋ, ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਉਹਨੂੰ ਕਹਿੰਦੇ ਨੇ ਸਦੀਵ ਕਾਲ ਵਾਸਤੇ ਅਮਰ ਹੋ ਗਿਆ ਹੈ। ਉਹ ਭਗਤ ਜਨ, ਭੱਟ ਸਾਹਿਬਾਨ, ਗੁਰੂ ਕੇ ਸਿੱਖ, ਉਹ ਅਮਰ ਨੇ। ਉਹ ਅੱਜ ਵੀ ਸਾਡੀ ਅਗਵਾਈ ਕਰਦੇ ਨੇ, ਬਚਨਾਂ ਦੇ ਰੂਪ ਵਿੱਚ ਸਾਡੀ ਅੱਜ ਵੀ ਅਗਵਾਈ ਹੋ ਰਹੀ ਹੈ। ਇਹ ਗੁਰਬਾਣੀ ਕੋਈ ਇੱਕ ਦੋ ਦਿਨ, ਚਾਰ ਦਿਨਾਂ ਦੀ ਗੱਲ ਨਹੀਂ, ਕਈ ਸਦੀਆਂ ਦਾ ਖਜ਼ਾਨਾ ਹੈ, ਕਈ ਸਦੀਆਂ ਦਾ ਖਜ਼ਾਨਾ। ਜੇ ਆਪਾਂ ਦੇਖੀਏ ਨਾ ਕਿ ਭਗਤ ਜੈਦੇਵ ਤੋਂ ਇਹ ਸਮਾਂ ਸ਼ੁਰੂ ਹੁੰਦਾ, ਸਭ ਤੋਂ ਪਹਿਲੇ ਜੀਵਨ ਕਾਲ ਸੰਸਾਰੀ ਪੱਖ ਤੋਂ ਜਿਹੜੇ ਭਗਤ ਦੀ ਬਾਣੀ ਹੈ ਉਹ ਭਗਤ ਜੈਦੇਵ ਹੈ। ਉਹ ਬਾਬਾ ਫਰੀਦ ਜੀ ਤੋਂ ਵੀ ਪਹਿਲਾਂ ਹੋਏ ਨੇ, ਭਗਤ ਜੈਦੇਵ ਦੀ ਬਾਣੀ ਹੈ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ ਤੱਕ ਇਹ ਜਿਹੜਾ ਸਾਰਾ ਸਮਾਂ ਹੈ ਲਗਭਗ 5 ਸਦੀਆਂ ਤੋਂ ਜ਼ਿਆਦਾ ਬਣਦਾ, 500 ਸਾਲ ਤੋਂ ਉੱਪਰ ਦਾ ਸਮਾਂ ਹੈ ਭਗਤਾਂ ਦਾ ਜੀਵਨ ਕਾਲ, ਗੁਰੂ ਸਾਹਿਬਾਨਾਂ ਦਾ ਜੀਵਨ ਕਾਲ, ਭੱਟ ਸਾਹਿਬਾਨਾਂ ਦਾ ਜੀਵਨ ਕਾਲ। ਇਹ ਸਾਰਾ ਇਕੱਠਾ ਕਰੀਏ ਤਾਂ 500 ਸਾਲ ਬਣੇ ਲਗਭਗ, ਇਸ ਤੋਂ ਉੱਪਰ ਹੀ ਬਣਦੇ ਨੇ। 5 ਸਦੀਆਂ ਦਾ ਪਰਮਾਰਥ ਦਾ ਜਿਹੜਾ ਗਿਆਨ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਰਾਹੀਂ, ਉਹ ਇਕੱਤਰਿਤ ਕੀਤਾ ਗਿਆ ਉਦਾਸੀਆਂ ਵਿੱਚ। ਫਿਰ ਦੂਸਰੇ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ, ਅਖੀਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਆਈ, ਅਤੇ ਕਲਗੀਧਰ ਪਾਤਸ਼ਾਹ ਜੀ ਨੇ ਇਸ ਨੂੰ ਸੰਗ੍ਰਹਿਣ ਕਰਕੇ, ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਆਖਿਆ। ਇਹਨਾਂ ਭਗਤਾਂ ਦੀ ਬੋਲੀ ਵੱਖੋ ਵੱਖਰੀ ਹੈ, ਭਗਤਾਂ ਦਾ ਇਲਾਕਾ ਵੱਖੋ ਵੱਖਰਾ ਹੈ, ਲੇਕਿਨ ਸੱਚ ਇੱਕ ਹੀ ਹੈ। ਸੱਚ ਭਾਵੇਂ ਕੋਈ ਵੀ ਯੁੱਗ ਹੋਵੇ, ਕੋਈ ਵੀ ਸਦੀ ਹੋਵੇ, ਸੱਚ ਸੱਚ ਹੀ ਰਹਿੰਦਾ ਹੈ, ਇਹਦਾ ਰੂਪ ਥੋੜ੍ਹੀ ਬਦਲਦਾ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਉਪਦੇਸ਼, ਇਹ ਸਿਧਾਂਤ ਸਦੀਆਂ ਪਹਿਲਾਂ ਵੀ ਸੀ, ਹੁਣ ਵੀ ਹੈ, ਇਹ ਪੁਰਾਣਾ ਥੋੜ੍ਹੀ ਹੋ ਗਿਆ। ਕਿਸੇ ਬਾਦਸ਼ਾਹ ਦੇ, ਕਿਸੇ ਦੇਸ਼ ਦੇ ਬਣਾਏ ਹੋਏ ਕਾਨੂੰਨ, ਕਾਇਦਾ ਕਾਨੂੰਨ ਸਮਾਂ ਪਾ ਕੇ ਪੁਰਾਣੇ ਹੋ ਜਾਂਦੇ ਨੇ, ਉਹਨਾਂ ਵਿੱਚ ਫਿਰ ਬਦਲਾਵ ਕਰਨਾ ਪੈਂਦਾ, ਤਬਦੀਲੀ ਕਰਨੀ ਪੈਂਦੀ ਹੈ। ਇਹ ਜੋ ਬਾਣੀ ਦਾ ਉਪਦੇਸ਼ ਸਿਧਾਂਤ ਹੈ, ਬਾਣੀ ਦੀ ਜੋ ਵਿਚਾਰਧਾਰਾ ਹੈ, ਇਹ ਬ੍ਰਹਮ ਦੇ ਮਾਰਗ ਦੀ ਜੋ ਵਿਦਿਆ ਹੈ, ਇਹ ਸਦੀਆਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਇਹਦੇ 'ਚ ਕੋਈ ਬਦਲਾਵ ਕਰਨ ਦੀ ਲੋੜ ਨਹੀਂ, ਇਹਦੇ 'ਚ ਕੋਈ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਹੈ। ਸਦੀਆਂ ਪਹਿਲਾਂ ਭਗਤ ਜੈ ਦੇਵ ਦੇ ਆਖੇ ਹੋਏ ਬੋਲ ਅੱਜ ਕੋਈ ਪੁਰਾਣੇ ਥੋੜ੍ਹੀ ਹੋਏ ਨੇ, ਅੱਜ ਵੀ ਨਵੇਂ ਹੀ ਨੇ। ਸਦੀਆਂ ਪਹਿਲਾਂ ਸ਼ੇਖ ਬਾਬਾ ਫਰੀਦ ਸਾਹਿਬ ਜੀ ਦੇ ਆਖੇ ਹੋਏ ਬੋਲ ਅੱਜ ਵੀ ਨਵੇਂ ਹੀ ਨੇ, ਅੱਜ ਵੀ ਉਹਨਾਂ ਨੂੰ ਬਦਲਣ ਦੀ ਲੋੜ ਨਹੀਂ, ਤਬਦੀਲ ਕਰਨ ਦੀ ਜ਼ਰੂਰਤ ਨਹੀਂ। ਵੱਡੇ ਵੱਡੇ ਵਿਚਾਰਵਾਨਾਂ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਬਦਲਣੀਆਂ ਪੈਂਦੀਆਂ ਨੇ, ਕਿਉਂਕਿ ਨਵੀਂ ਖੋਜ ਆ ਜਾਂਦੀ ਹੈ, ਨਵੇਂ ਤੋਂ ਨਵੇਂ ਸਾਇੰਸਟਿਸਟ ਆ ਜਾਂਦੇ ਹਨ, ਨਵੀਂ ਤੋਂ ਨਵੀਂ ਖੋਜ ਹੁੰਦੀ ਹੈ ਅਤੇ ਪੁਰਾਣੀ ਖੋਜ ਮਿੱਟ ਜਾਂਦੀ ਹੈ, ਫਿਰ ਨਵੀਆਂ ਗੱਲਾਂ ਆ ਜਾਂਦੀਆਂ ਨੇ। ਜੇ ਸਦੀਆਂ ਪਹਿਲਾਂ ਸ਼ੇਖ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਸੀ, ਉੱਠ ਫਰੀਦਾ ਊਜੂ ਸਾਜ ਸੁਬਾ ਨਵਾਜ ਗੁਜ਼ਾਰ, ਉਹ ਗੱਲ ਪੁਰਾਣੀ ਥੋੜ੍ਹੀ ਹੋਈ ਹੈ, ਉਹਨੂੰ ਬਦਲਣ ਦੀ ਲੋੜ ਤਾਂ ਬਿਲਕੁਲ ਵੀ ਨਹੀਂ ਹੈ। ਰਹਿੰਦੀ ਦੁਨੀਆ ਤੱਕ ਬਾਬਾ ਫਰੀਦ ਦੇ ਆਖੇ ਹੋਏ ਬੋਲ ਰਹਿਣਗੇ, ਮਾਰਗ ਦਰਸ਼ਨ ਕਰਦੇ ਰਹਿਣਗੇ ਕਿ ਤੂੰ ਅੰਮ੍ਰਿਤ ਵੇਲੇ ਉੱਠ, ਪ੍ਰਭਾਤ ਵੇਲੇ ਉੱਠ, ਊਜੂ ਸਾਜ ਮੂੰਹ ਹੱਥ ਧੋ, ਅਤੇ ਸੁਬਾ ਸੁਬਾ ਉੱਠ ਕੇ ਕੀ ਕਰ, ਨਿਵਾਜ ਪੜ੍ਹ, ਨਿਵਾਜ ਗੁਜ਼ਾਰ, ਸਜਦਾ ਕਰ ਉਸ ਮਾਲਕ ਦੇ ਚਰਨਾਂ 'ਤੇ ਮਸਤਕ ਟੇਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਈ ਸਦੀਆਂ ਪਹਿਲਾਂ ਜਿਹੜੀ ਇਕੱਤਰਿਤ ਕੀਤੀ ਹੈ, ਉਹਦਾ ਇੱਕ ਇੱਕ ਬੋਲ ਅੱਜ ਵੀ ਸਾਡੀ ਅਗਵਾਈ ਕਰਦਾ ਹੈ, ਅੱਜ ਵੀ ਸਾਨੂੰ ਮਾਰਗ ਦਰਸ਼ਨ ਕਰਦਾ ਹੈ। ਭਗਤ ਜੈਦੇਵ ਜੀ ਨੇ, ਭਗਤ ਪੀਪਾ ਜੀ ਨੇ, ਭਗਤ ਨਾਮਦੇਵ, ਕਬੀਰ ਜੀ, ਰਵਿਦਾਸ ਜੀ ਦਾ ਉਪਦੇਸ਼ ਕੋਈ ਪੁਰਾਣਾ ਥੋੜ੍ਹੀ ਹੋਇਆ, ਉਹਨੂੰ ਕੋਈ ਬਦਲਣ ਦੀ ਲੋੜ ਨਹੀਂ, ਉਹ ਬਿਲਕੁਲ ਪੁਰਾਣਾ ਨਹੀਂ ਹੋਇਆ। ਜੇ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਰਾਹੀਂ ਇਹ ਬੋਲ ਬਖਸ਼ਿਸ਼ ਕੀਤੇ ਨੇ ਕਿ ਮੈਂ ਰੱਬ ਦੀ ਇਬਾਦਤ ਕਰਦਾ ਹਾਂ, ਉਹਦਾ ਨਾਮ ਜਪਦਾ ਹਾਂ, ਉਹਦੀ ਭਗਤੀ ਕਰਦਾ ਹਾਂ, ਉਹਦੀ ਭਗਤੀ ਵਿੱਚ ਬਲ ਬੜਾ ਹੈ, ਉਹਦੀ ਭਗਤੀ ਵਿੱਚ ਸ਼ਕਤੀ ਬੜੀ ਹੈ, ਤਾਕਤ ਬੜੀ ਹੈ, ਅਤੇ ਉਹ ਗੱਲ ਅੱਜ ਪੁਰਾਣੀ ਥੋੜ੍ਹੀ ਹੋ ਗਈ ਹੈ ਜਿਹੜੇ ਉਹਨਾਂ ਨੇ ਇਹ ਬੋਲ ਆਖੇ ਨੇ। ਗੰਗ ਗੁਸੈਨ ਗੈਰ ਗੰਭੀਰ, ਗੰਗ ਗੁਸੈਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਉਹ ਬਾਣੀ ਅੱਜ ਵੀ ਅਗਵਾਈ ਕਰਦੀ ਹੈ, ਅੱਜ ਵੀ ਸਾਨੂੰ ਦੱਸਦੀ ਹੈ ਕਿ ਇਹ ਸਾਰੀ ਬਖਸ਼ਿਸ਼ ਭਗਤੀ ਦੇ ਕਰਕੇ ਹੋਈ ਹੈ। ਇਹ ਤਾਕਤ ਉਹਨਾਂ ਦੇ ਵਿੱਚ ਐਵੇਂ ਥੋੜ੍ਹੀ ਆ ਗਈ ਸੀ, ਨਾ ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਫੌਜਾਂ ਸਨ, ਨਾ ਉਹਨਾਂ ਕੋਲ ਜਰਨੈਲ ਸੀ, ਨਾ ਕਬੀਰ ਜੀ ਕੋਲ ਸਿਪਾਹੀ ਸਨ। ਕੇਵਲ ਸੱਚ ਬੋਲਣ ਦੇ ਇਵਜ਼ ਵਿੱਚ ਉਹਨਾਂ ਨੂੰ ਗੰਗਾ ਵਿੱਚ ਬੰਨ੍ਹ ਕੇ ਸੁੱਟਣ ਦਾ ਹੁਕਮ ਫੁਰਮਾਨ ਜਾਰੀ ਕਰ ਦਿੱਤਾ ਗਿਆ। ਅਤੇ ਕਬੀਰ ਸਾਹਿਬ ਕਹਿੰਦੇ ਦੂਜੇ ਪਾਸੇ ਗੰਗਾ ਵੀ ਬੜੀ ਗੁੱਸੇ ਵਿੱਚ ਸੀ। ਗੁਸਾਇਨ ਦਾ ਭਾਵ ਕੀ ਹੈ? ਗੁੱਸੇ ਵਾਲੀ। ਗੰਗਾ ਵੀ ਗੁੱਸੇ ਵਿੱਚ ਹੁੰਦੀ ਹੈ, ਗੁੱਸੇ ਵਿੱਚ ਇਸ ਕਰਕੇ ਕਿ ਉਹਦੇ ਵਿੱਚ ਹੜ੍ਹ ਆਇਆ ਹੋਇਆ ਸੀ। ਗੁਸੈਨ ਦਾ ਭਾਵ ਕੀ ਹੈ? ਗੁੱਸੇ ਵਾਲੀ, ਡਰਾਉਣਾ ਰੂਪ ਆਪਾਂ ਦੇਖਦੇ ਹਾਂ, ਜਦੋਂ ਹੜ੍ਹ ਆਉਂਦੇ ਨੇ ਤਰਥੱਲੀ ਮੱਚਦੀ ਹੈ, ਵੱਡੇ ਵੱਡੇ ਦੇਖ ਕੇ ਭੈ ਭੀਤ ਹੋ ਜਾਂਦੇ ਨੇ, ਕੰਬ ਜਾਂਦੇ ਨੇ ਨਦੀਆਂ ਨੂੰ। ਕਬੀਰ ਕਹਿੰਦੇ ਉਸ ਵੇਲੇ ਤਾਂ ਮਾਨੋ ਗੰਗਾ ਵੀ ਬੜੀ ਗੁੱਸੇ ਵਿੱਚ ਸੀ, ਉਹਦੇ ਵਿੱਚ ਵੀ ਹੜ੍ਹ ਆਇਆ ਹੋਇਆ ਸੀ। ਗੰਗ ਗੁਸੈਨ, ਉਹਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ, ਜਿੱਥੇ ਹੜ੍ਹ ਦੇ ਕਰਕੇ ਉਹ ਗੁਸੈਨ ਹੋ ਚੁੱਕੀ ਸੀ, ਉੱਥੇ ਗੈਰ ਗੰਭੀਰ ਵੀ, ਗੈਰ ਦਾ ਭਾਵ ਡੂੰਘੀ ਬੜੀ ਹੋ ਚੁੱਕੀ ਸੀ। ਜਦੋਂ ਮੀਂਹ ਪਿਆ, ਵਰਖਾ ਹੁੰਦੀ ਹੈ, ਪਹਾੜਾਂ ਤੋਂ ਹੜ੍ਹ ਆਉਂਦੇ ਨੇ, ਹੁਣ ਤਾਂ ਉਹ ਪਾਣੀ ਰੋਕ ਰੋਕ ਰੋਕ ਕੇ ਕੱਢਿਆ ਜਾਂਦਾ ਨਾ, ਪਰ ਫਿਰ ਵੀ ਜਦੋਂ ਪਾਣੀ ਬਹੁਤਾ ਓਵਰ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਬਸ ਉਸ ਵੇਲੇ ਦਾ ਸਮਾਂ ਸੀ, ਜੰਜੀਰ ਬੰਦ ਕਰ ਖਰੇ ਕਬੀਰ। ਖਰੇ ਦਾ ਭਾਵ ਹੈ ਲੈ ਗਏ, ਖਰੇ ਦਾ ਭਾਵ ਕੀ ਲੈ ਗਏ, ਜੰਜੀਰਾਂ ਤੋਂ ਹੱਥ ਪੈਰ ਬੰਨ ਲਏ। ਕਬੀਰ ਆਖਦੇ ਮੈਨੂੰ ਕੋਈ ਡਰ ਨਾ ਲੱਗਾ, ਕੋਈ ਘਬਰਾਹਟ ਨਹੀਂ ਹੋਈ, ਕੋਈ ਚਿੰਤਾ ਨਹੀਂ ਹੋਈ, ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ। ਬੰਦਾ ਡੋਲਦਾ ਹੈ ਨਾ ਮੌਤ ਨੂੰ ਦੇਖ ਕੇ, ਭੈ ਪੀਤ ਹੋ ਜਾਂਦਾ, ਚਿਹਰਾ ਮੁਰਝਾ ਜਾਂਦਾ, ਰੰਗ ਪੀਲਾ ਪੈ ਜਾਂਦਾ ਮੌਤ ਨੂੰ ਦੇਖ ਕੇ। ਬਾਣੀ ਆਖਦੀ ਹੈ ਗੰਗਾ ਦਾ ਭਿਆਨਕ ਰੂਪ ਦੇਖ ਕੇ ਮੈਨੂੰ ਕੋਈ ਖੌਫ ਨਹੀਂ ਆਇਆ, ਕੋਈ ਚਿੰਤਾ ਨਹੀਂ ਆਈ, ਮਨ ਨਾ ਡਿੱਗੇ, ਤਨ ਕਾਹੇ ਕੋ ਡਰਾਏ। ਕਿਉਂ ਕਿ ਚਰਨ ਕਮਲ ਚਿੱਤ ਰਹਿਓ ਸਮਾਈ। ਮੇਰਾ ਚਿੱਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਸਮਾਇਆ ਹੋਇਆ ਸੀ। ਕਿਹੜੇ ਚਰਨ? ਜੋ ਕਮਲ ਦੇ ਫੁੱਲ ਦੀ ਤਰ੍ਹਾਂ ਹੁੰਦੇ ਨੇ, ਜਿਸ ਕਮਲ ਦੇ ਫੁੱਲ ਦੀ ਸੁਗੰਧੀ ਨੂੰ ਮਾਣਦਿਆਂ ਹੋਇਆਂ ਭੌਰਾ ਪ੍ਰਾਣ ਦੇ ਦਿੰਦਾ ਹੈ। ਮੇਰੇ ਮਾਲਕ ਦੇ ਚਰਨ ਬਿਲਕੁਲ ਇਵੇਂ ਨੇ, ਭਗਤ ਕਬੀਰ ਕਹਿੰਦੇ ਨੇ। ਜਦੋਂ ਮੈਨੂੰ ਕੋਈ ਡਰ ਨਹੀਂ ਆਇਆ, ਚਿੰਤਾ ਨਹੀਂ ਹੋਈ, ਫਿਰ ਗੰਗਾ ਨੇ ਵੀ ਮੇਰੀ ਸਹਾਇਤਾ ਕੀਤੀ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਲਹਿਰਾਂ ਨੇ ਡੋਬਿਆ ਨਹੀਂ ਸਗੋਂ ਤਾਰ ਦਿੱਤਾ। ਉਂਝ ਤਾਂ ਲਹਿਰਾਂ ਦਾ ਕੰਮ ਹੈ ਨਾ ਡੋਬ ਦੇਣਾ, ਵੱਡੀਆਂ ਵੱਡੀਆਂ ਲਹਿਰਾਂ ਘੁੰਮਣ ਘੇਰੀਆਂ ਇਹ ਡੋਬ ਦਿੰਦੀਆਂ ਨੇ, ਪਰ ਇਹਨਾਂ ਲਹਿਰਾਂ ਨੇ ਮੈਨੂੰ ਡੋਬਿਆ ਨਹੀਂ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਸ਼ਾਲਾ ਭਰ ਬੈਠੇ ਕਬੀਰ। ਇਹ ਸਦੀਆਂ ਪਹਿਲਾਂ ਆਖੇ ਹੋਏ ਬੋਲ ਅੱਜ ਕੋਈ ਬਦਲਣ ਦੀ ਲੋੜ ਥੋੜ੍ਹੀ ਹੈ, ਤਬਦੀਲੀ ਕਰਨ ਦੀ ਜ਼ਰੂਰਤ ਥੋੜ੍ਹੀ ਹੈ। ਅੱਜ ਵੀ ਸਾਡੀ ਅਗਵਾਈ ਕਰਦੇ ਨੇ ਅਤੇ ਗਾਂਹ ਵੀ ਕਰਦੇ ਰਹਿਣਗੇ। ਸੰਸਾਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਤਬਦੀਲ ਹੋ ਜਾਂਦੀਆਂ ਨੇ, ਉਹਨਾਂ ਵਿੱਚ ਬਦਲਾਵ ਹੋ ਜਾਂਦਾ। ਸ਼ੇਖ ਬਾਬਾ ਫਰੀਦ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ। ਇਹ ਰੁੱਤਾਂ ਆਉਂਦੀਆਂ ਰਹਿੰਦੀਆਂ ਨੇ, ਜਾਂਦੀਆਂ ਰਹਿੰਦੀਆਂ ਨੇ, ਇਹਨਾਂ ਦਾ ਸਮਾਂ ਹੁੰਦਾ ਹੈ। ਹਰੇਕ ਰੁੱਤ ਦਾ ਸਮਾਂ ਨਿਯਤ ਕੀਤਾ ਹੁੰਦਾ ਹੈ, ਉਸ ਤੋਂ ਬਾਅਦ ਉਸ ਰੁੱਤ ਨੂੰ ਜਾਣਾ ਹੀ ਪੈਂਦਾ ਹੈ, ਉਹਦੀ ਥਾਂ 'ਤੇ ਦੂਜੀ ਰੁੱਤ ਨੇ ਆਉਣਾ ਹੀ ਆਉਣਾ। ਕੱਤਕ ਇੱਕ ਰੁੱਤ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਾਰਾਂ ਮਾਹ ਦੇ ਸਿਰਲੇਖ ਹੇਠ ਜੋ ਬਾਣੀ ਹੈ ਨਾ, ਜੋ ਮਹੀਨਿਆਂ ਦੇ ਨਾਮ ਹੈ, ਇਹ ਹਕੀਕਤ ਵਿੱਚ ਰੁੱਤਾਂ ਦੇ ਨਾਮ ਨੇ। ਸਾਨੂੰ ਲੱਗਦੇ ਨੇ ਇਹ ਹਾੜ ਹੈ, ਸਾਉਣ ਹੈ, ਭਾਦੋਂ ਹੈ, ਅੱਸੂ, ਇਹ ਇਹ ਹਕੀਕੀ ਤੌਰ 'ਤੇ ਇਹ ਛੇ ਰੁੱਤਾਂ ਦੀ ਵਿਆਖਿਆ ਕਰਦੀ ਹੈ ਬਾਣੀ ਬਾਰਾਂ ਮਾਹ। ਅਤੇ ਰੁੱਤਾਂ ਦਾ ਇੱਕ ਸੁਭਾਅ ਹੁੰਦਾ ਹੈ, ਹਰੇਕ ਰੁੱਤ ਦਾ ਇੱਕ ਗੁਣ ਹੁੰਦਾ ਹੈ, ਹਰੇਕ ਰੁੱਤ ਦਾ ਇੱਕ ਭੇਖ ਪਹਿਰਾਵਾ ਹੁੰਦਾ ਹੈ। ਪਤਝੜ ਦੀ ਰੁੱਤ ਦਾ ਆਪਣਾ ਰੂਪ ਹੈ, ਕੱਕਰ ਜਿਸਨੂੰ ਆਖਦੇ ਹਾਂ ਸਰਦੀ ਦੀ ਰੁੱਤ ਦਾ ਆਪਣਾ ਰੂਪ ਹੈ, ਬਸੰਤ ਦਾ ਆਪਣਾ ਰੂਪ ਹੈ, ਸਾਵਣ ਦਾ ਆਪਣਾ ਰੂਪ ਹੈ, ਸਾਵਾ ਹਰੇ ਰੰਗ ਨੂੰ ਕਹਿੰਦੇ। ਇਹ ਰੁੱਤਾਂ ਦਾ ਨਾਮ ਹੈ ਅਤੇ ਹਰੇਕ ਰੁੱਤ ਦਾ ਗੁਣ ਅਤੇ ਸੁਭਾਅ ਵੱਖੋ ਵੱਖਰਾ ਹੁੰਦਾ ਹੈ, ਅਲੱਗ ਅਲੱਗ ਹੁੰਦਾ ਹੈ। ਇਹ ਕਰਤੇ ਦੀ ਕੁਦਰਤ ਵਿੱਚ ਤਬਦੀਲੀ ਹੋਣੀ ਅਟਲ ਹੈ, ਇਹਨੂੰ ਟਾਲਿਆ ਨਹੀਂ ਜਾ ਸਕਦਾ, ਇਹ ਸਾਰਾ ਕੁਝ ਤਬਦੀਲ ਹੋਣਾ ਹੀ ਹੋਣਾ ਹੈ। ਕੱਤਕ ਇੱਕ ਰੁੱਤ ਹੈ ਅਤੇ ਉਹਦੇ ਵਿੱਚ ਕੁੰਜਾਂ ਆਉਣ ਦਾ ਇੱਕ ਕਰਮ ਹੈ, ਸੁਭਾਅ ਹੈ ਕੱਤਕ ਦੀ ਰੁੱਤ ਵਿੱਚ, ਕਿਉਂਕਿ ਹਿੰਦੁਸਤਾਨ ਦੇ ਵੱਡੇ ਖਿੱਤੇ ਵਿੱਚ ਇਹ ਬਾਣੀ ਉਚਾਰੀ ਸੀ, ਉੱਥੇ ਘਟਣ ਵਾਲੀਆਂ ਘਟਨਾਵਾਂ ਨੂੰ ਮੁੱਖ ਰੱਖਿਆ ਗਿਆ ਸੀ। ਉੱਥੇ ਕੁੰਜਾਂ ਆਉਂਦੀਆਂ ਸਨ ਜਦੋਂ ਠੰਡੀ ਮਿੱਠੀ ਰੁੱਤ ਹੁੰਦੀ ਸੀ, ਔਰ ਠੰਡੀ ਮਿੱਠੀ ਰੁੱਤ ਕੱਤਕ ਦੇ ਮਹੀਨੇ ਵਿੱਚ ਖਾਸ ਕਰਕੇ ਹੈ। ਕੁੰਜਾਂ ਦਾ ਆਉਣਾ ਇਹ ਇੱਕ ਰੁੱਤ 'ਤੇ ਨਿਰਭਰ ਹੈ, ਉਹ ਰੁੱਤ ਤੋਂ ਪਹਿਲਾਂ ਵੀ ਨਹੀਂ ਆਉਂਦੀਆਂ, ਰੁੱਤ ਤੋਂ ਬਾਅਦ ਵੀ ਨਹੀਂ ਆਉਂਦੀਆਂ। ਚੇਤ ਵੀ ਇੱਕ ਰੁੱਤ ਹੈ, ਉਸ ਤੋਂ ਬਾਅਦ ਗਰਮੀ ਦੀ ਆਰੰਭਤਾ ਹੁੰਦੀ ਹੈ, ਅਤੇ ਇਸ ਰੁੱਤ ਵਿੱਚ ਜੰਗਲਾਂ ਵਿੱਚ ਜ਼ਿਆਦੀ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ, ਚੇਤ ਤੋਂ ਬਾਅਦ ਵਿਸਾਖ ਜੇਠ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਨਾ ਤਾਂ ਕੁੰਜਾਂ ਆਉਣ ਦੀ ਰੁੱਤ ਸਦਾ ਸਦੀਵ ਰਹਿੰਦੀ ਹੈ, ਅਟਲ ਰਹਿੰਦੀ ਹੈ, ਸਥਿਰ ਰਹਿੰਦੀ ਹੈ, ਔਰ ਜੰਗਲ ਵਿੱਚ ਲੱਗਣ ਵਾਲੀ ਅੱਗ ਦੀ ਰੁੱਤ ਵੀ ਸਦਾ ਥੋੜ੍ਹੀ ਰਹਿੰਦੀ ਹੈ, ਵਰਖਾ ਵਿੱਚ ਨਹੀਂ ਲੱਗਦੀ, ਉਹਦੀ ਵੀ ਆਪਣੀ ਇੱਕ ਰੁੱਤ ਹੁੰਦੀ ਹੈ। ਥੋੜ੍ਹੇ ਜਿਹੇ ਦਿਨ ਸੀਮਤ ਹੁੰਦੇ ਨੇ, ਮੁਕਰਰ ਹੁੰਦੇ ਨੇ। ਚੇਤ ਡਾਓ, ਸਾਵਣ ਬਿਜਲੀਆਂ ਚਮਕਣ ਦੀ ਵੀ ਇੱਕ ਰੁੱਤ ਹੁੰਦੀ ਹੈ, ਉਸ ਤੋਂ ਬਾਅਦ ਉਹ ਰੁੱਤ ਵੀ ਸੌਣ ਦਾ ਮਹੀਨਾ ਹੁੰਦੀ ਹੈ, ਫਿਰ ਉਹ ਰੁੱਤ ਵੀ ਚਲੀ ਜਾਂਦੀ ਹੈ। ਸਿਆਲੇ ਸੁਹੰਦੀਆਂ ਫਿਰ ਗੱਲ ਬਾਹੜੀਆਂ, ਇਹ ਸਾਰਾ ਕੁਝ ਤਬਦੀਲ ਹੁੰਦਾ ਹੈ। ਅਗਰ ਕੁਝ ਤਬਦੀਲ ਨਹੀਂ ਹੁੰਦਾ ਤਾਂ ਉਹ ਤੇਰਾ ਹੁਕਮ ਹੈ, ਉਹ ਕਿਸੇ ਰੁੱਤ ਦੇ ਵਿੱਚ ਨਹੀਂ ਵੱਧਾ ਹੋਇਆ, ਉਹ ਕਿਸੇ ਯੁੱਗ ਦਾ ਮੁਥਾਜ ਨਹੀਂ ਹੈ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਯੁੱਗਾਂ ਦੀ ਗੱਲ ਕਰਦੀ ਹੈ ਤਾਂ ਕਹਿੰਦੀ ਹੈ ਕਿ ਰੱਬ ਦੇ ਹੁਕਮ ਅੱਗੇ ਇਹਨਾਂ ਯੁੱਗਾਂ ਦੇ ਨਾਲ ਕੋਈ ਤਬਦੀਲੀ ਨਹੀਂ ਹੁੰਦੀ। ਉਂਝ ਠੀਕ ਹੈ, ਸਨਾਤਨ ਮਤ ਦੇ ਮੁਤਾਬਕ ਕਲਯੁੱਗ ਦਾ ਪ੍ਰਭਾਵ ਹੋਰ ਹੈ, ਸਤਯੁੱਗ ਦੀ ਗੱਲ ਹੋਰ ਹੈ, ਦੁਆਪਰ ਤ੍ਰੇਤੇ ਨੂੰ ਹੋਰ ਰੂਪ ਵਿੱਚ ਲਿਆ ਜਾਂਦਾ ਹੈ, ਲੇਕਿਨ ਹਕੀਕੀ ਤੌਰ 'ਤੇ ਬਾਣੀ ਆਖਦੀ ਹੈ ਰੱਬ ਦੇ ਹੁਕਮ ਅੱਗੇ ਇਹਨਾਂ ਦੀ ਕੋਈ ਪਾਇਆ ਨਹੀਂ। ਉਹ ਹੁਕਮ ਉਹੀ ਰਹਿੰਦਾ ਹੈ, ਭਾਵੇਂ ਸਤਯੁੱਗ ਹੋਵੇ, ਭਾਵੇਂ ਦੁਆਪਰ ਹੋਵੇ, ਭਾਵੇਂ ਤ੍ਰੇਤਾ ਹੋਵੇ, ਭਾਵੇਂ ਯੁੱਗ ਕੋਈ ਵੀ ਹੋਵੇ, ਤੇਰਾ ਹੁਕਮ ਥੋੜ੍ਹੀ ਤਬਦੀਲ ਹੁੰਦਾ ਹੈ, ਤੇਰੇ ਗੁਣਾਂ ਵਿੱਚ ਤਬਦੀਲੀ ਨਹੀਂ ਆਉਂਦੀ। ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਇਹ ਬਾਣੀ ਦਾ ਬੋਲ ਹੈ। ਠੀਕ ਹੈ, ਜਿਹੜੇ ਲੋਕ ਯੁੱਗਾਂ ਨੂੰ ਮੰਨਦੇ ਨੇ ਉਹਨਾਂ ਯੁੱਗਾਂ ਦਾ ਆਪੋ ਆਪਣਾ ਧਰਮ ਹੋ ਸਕਦਾ ਹੈ, ਵੇਦਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਸੋਧ ਕੇ ਪੜ੍ਹ ਕੇ ਦੇਖਿਆ ਜਾਏ ਤਾਂ। ਲੇਕਿਨ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਦਾ ਯੁੱਗ ਹੈ ਨਾ, ਰੱਬ ਦੀ ਬੰਦਗੀ ਕਰਨ ਦਾ ਯੁੱਗ, ਇਹ ਕਦੇ ਤਬਦੀਲ ਨਹੀਂ ਹੁੰਦਾ, ਇਹ ਉਹੀ ਰਹਿਣਾ। ਭਾਵੇਂ ਸਤਯੁੱਗ ਹੋਵੇ ਤਾਂ ਵੀ ਨਾਮੀ ਦੀ ਮਹਿਮਾ ਰਹਿਣੀ ਹੈ, ਕਿਸੇ ਵੀ ਯੁੱਗ ਵਿੱਚ ਬੰਦਗੀ ਵਾਲੇ ਦੀ ਹੀ ਗਾਥਾ ਹੋਏਗੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਵੱਖੋ ਵੱਖਰੇ ਧਰਮ, ਵੱਖੋ ਵੱਖਰੇ ਯੁੱਗਾਂ ਦੀ ਗੱਲ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਤੇ ਬੰਦਗੀ ਦੀ ਹੀ ਕੀਮਤ ਹੈ, ਨਾਮ ਜਪਣ ਦੀ ਹੀ ਗਾਥਾ ਹੈ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਸਾਡੀ ਜ਼ਿੰਦਗੀ ਦਾ ਪਹਿਲਾ ਪਾਠ ਹੈ। ਜਦੋਂ ਕਿਸੇ ਬਾਲਕ ਨੂੰ ਪਹਿਲੀ ਵਾਰ ਪਾਠਸ਼ਾਲਾ ਵਿੱਚ ਭੇਜਿਆ ਜਾਂਦਾ, ਉਹਨੂੰ ਪਹਿਲਾ ਪਾਠ ਦਿੱਤਾ ਜਾਂਦਾ, ਉਹ ਬੜਾ ਮਾਇਨੇ ਰੱਖਦਾ। ਸਾਰੀ ਵਿਦਿਆ ਦਾ ਉਹ ਪਹਿਲਾ ਪਾਠ ਇੱਕ ਧੁਰਾ ਹੁੰਦਾ, ਉਹਦੇ ਆਲੇ ਦੁਆਲੇ ਹੀ ਉਹਦਾ ਗਿਆਨ ਘੁੰਮਣਾ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਰਮਾਰਥ ਦੇ ਮਾਰਗ 'ਤੇ ਜੋ ਪਹਿਲਾ ਪਾਠ ਸਾਨੂੰ ਦਿੱਤਾ ਉਹ ਇਹੀ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਸੱਚ ਹੀ ਹੈ, ਸੱਚ ਨੂੰ ਸੱਤ ਵੀ ਕਹਿ ਸਕਦੇ ਹਾਂ, ਸਤਨਾਮ ਵੀ ਕਹਿ ਸਕਦੇ ਹਾਂ, ਭਾਵ ਕਿਹੜਾ ਮਿਟੇ ਨਾ, ਜੋ ਸਦਾ ਹੀ ਰਹੇ ਉਹਨੂੰ ਸੱਤ ਆਖਿਆ। ਸੱਤ ਦੀ ਫਿਰ ਅੱਗੇ ਵਿਆਖਿਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਸਾਡੀ ਜ਼ਿੰਦਗੀ ਦਾ ਜੋ ਮੂਲ ਹੈ ਉਹ ਸੱਤ ਹੈ, ਉਹ ਸੱਚ ਹੈ, ਬਾਕੀ ਦਇਆ ਧਰਮ ਜਪ ਤਪ ਇਹ ਸਾਰਾ ਕੁਝ ਇਸ ਤੋਂ ਬਾਅਦ ਹੀ ਆਉਂਦਾ ਹੈ। ਸਭ ਤੋਂ ਪਹਿਲਾਂ ਸੱਤ ਹੀ ਹੈ, ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ, ਹੋਸੀ ਦਾ ਭਾਵ ਅੱਗੇ ਵੀ ਹੋਵੇਗਾ। ਜਿਹਨੂੰ ਸਤਿਗੁਰੂ ਜੀ ਆਖਦੇ ਨੇ ਚਰਨ ਸੱਤ, ਸੱਤ ਪਰਸਨਹਾਰ, ਇਸ ਤਰ੍ਹਾਂ ਦੇ ਬੜੇ ਬੋਲ ਫਿਰ ਸੱਤ ਦੇ ਨਾਲ ਸੰਬੰਧ ਰੱਖਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਹੋ ਜਾਣਗੇ। ਕਿਰਤਮ ਨਾਮ ਕਥੇ ਤੇਰੀ ਜੇਬਾ, ਸੱਤ ਨਾਮ ਤੇਰਾ ਪਰਾਪੂਰਬਲ। ਸਾਰੀ ਦੀ ਸਾਰੀ ਬਾਣੀ ਸੱਤ ਦੇ ਦੁਆਲੇ ਹੀ ਸਾਨੂੰ ਉਪਦੇਸ਼ ਦਿੰਦੀ ਹੈ, ਸਾਡਾ ਜੀਵਨ ਸੱਤ ਤੋਂ ਬਿਨਾਂ ਕੁਝ ਵੀ ਨਹੀਂ ਹੈ। ਭਗਤਾਂ ਨੇ, ਰੱਬੀ ਪੈਗੰਬਰਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਇਸ ਨਾਮ ਨੂੰ ਬਣਾਇਆ ਹੈ, ਇਸ ਸੱਤ ਨੂੰ ਬਣਾਇਆ ਹੈ। ਇਹ ਨਾਮ ਸਾਨੂੰ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ, ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਰਉਪਕਾਰ ਕੀਤਾ ਸੀ, ਇਹ ਇੱਕ ਬਹੁਤ ਵੱਡਾ ਸੰਗ੍ਰਹਿ ਤਿਆਰ ਕੀਤਾ ਸੀ, ਜਿਸ ਵਿੱਚ ਕਈ ਸਦੀਆਂ ਦੇ ਬ੍ਰਹਮ ਗਿਆਨੀਆਂ ਭਗਤਾਂ ਪੀਰਾਂ ਪੈਗੰਬਰਾਂ ਦਾ ਗਿਆਨ ਇਕੱਤਰਿਤ ਕਰ ਦਿੱਤਾ ਗਿਆ। ਫਿਰ ਇਸ ਨੂੰ ਆਖਿਆ ਸੀ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਹ ਸਾਰਾ ਕੁਝ ਨਾਮ ਬਾਣੀ ਵਾਸਤੇ ਹੀ ਹੈ। ਇੱਥੇ ਪਿਓ ਦਾਦੇ ਦਾ ਭਾਵ ਕੀ ਹੈ? ਵੱਡੇ ਵਡੇਰੇ ਇੱਕ ਤਾਂ ਸਰੀਰਕ ਵੰਸ਼ ਕੁੱਲ ਹੁੰਦੀ ਹੈ ਨਾ, ਪਰ ਇੱਥੇ ਪਿਓ ਦਾਦੇ ਦਾ ਭਾਵ ਸਪਸ਼ਟ ਹੋ ਜਾਏਗਾ ਰਾਮਕਲੀ ਕੀ ਵਾਰ ਵਿੱਚ ਰਾਏ ਬਲਵੰਡ ਤਥਾ ਸੱਤੇ ਡੂਮ ਦੀ ਆਖੀ ਹੋਈ। ਉਹਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਪੋਤਰਾ ਲਿਖਿਆ, ਗੁਰੂ ਅੰਗਦ ਦੇਵ ਜੀ ਨੂੰ ਪਿਤਾ ਲਿਖਿਆ, ਔਰ ਗੁਰੂ ਨਾਨਕ ਦੇਵ ਜੀ ਨੂੰ ਦਾਦਾ ਲਿਖਿਆ ਹੈ। ਇਹ ਵੰਸ਼ ਹੈ, ਇਹ ਪਿਓ ਦਾਦੇ ਦਾ ਖਜ਼ਾਨਾ ਹੈ। ਗੁਰੂ ਅਮਰਦਾਸ ਪੁੱਤਰਾ ਹੈ, ਗੁਰੂ ਅੰਗਦ ਦੇਵ ਜੀ ਪਿਤਾ ਹੈ, ਗੁਰੂ ਨਾਨਕ ਦੇਵ ਜੀ ਦਾਦਾ ਹੈ। ਪਿਓ ਦਾਦੇ ਜੀਵੇ ਹਾ ਪੁੱਤਰਾ ਪਰਵਾਨ, ਜਿਨ ਬਾਸਕ ਨੇਤਰ ਘੱਤਿਆ ਕਰ ਨਹੀਂ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲੇ ਉਨ ਕੀ ਤੁਨ ਚਾ ਨਾਨ। ਫਿਰ ਬੋਲ ਆਉਂਦਾ, ਘੋੜਾ ਕੀਤੋ ਸਹਿਜ ਦਾ ਜਤ ਕੀਓ। ਇਹ ਬੜੀ ਲੰਬੀ ਪੌੜੀ ਹੈ। ਪਿਓ ਦਾਦੇ ਦਾ ਇਹ ਖਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ। ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ, ਮੂਲ ਹੈ, ਔਰ ਇਹ ਬੋਲ ਫਿਰ ਸਾਨੂੰ ਤਾਂ ਵਾਰ ਵਾਰ ਰੋਜ਼ ਹੀ ਸ਼ਰਵਣ ਕਰਨ ਨੂੰ ਮਿਲਦੇ ਨੇ। ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ, ਜਿਉਂ ਪਾਖਾਣ ਨਾਵ ਚੜ ਤਰੈ। ਪਾਖਾਣ ਕਿਹਨੂੰ ਕਹਿੰਦੇ ਨੇ? ਪੱਥਰ ਨੂੰ। ਨਾਵ ਦਾ ਭਾਵ ਹੈ ਨੌਕਾ। ਜੇ ਨਾਮ ਪੜਾਂਗੇ ਤਾਂ ਨਾਮ ਬਣ ਜਾਏਗਾ, ਬਿੰਦੀ ਤੋਂ ਰਹਿਤ ਨਾਵ ਪੜਾਂਗੇ ਫਿਰ ਬੇੜੀ ਬਣ ਜਾਏਗੀ। ਜਿਉਂ ਪਾਖਾਣ ਨਾਵ ਚੜ ਤਰੈ। ਜਿਵੇਂ ਕੋਈ ਪੱਥਰ ਬੇੜੀ 'ਤੇ ਰੱਖ ਦੇਈਏ ਤਰ ਜਾਂਦਾ ਹੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਕੋਈ ਪ੍ਰਾਣੀ ਪੱਥਰ ਹਿਰਦਾ ਵੀ ਹੋਏਗਾ ਨਾ, ਪੱਥਰ ਵਰਗਾ, ਗੁਰੂ ਚਰਨਾਂ ਦੇ ਨਾਲ ਲੱਗ ਜਾਏਗਾ ਅਤੇ ਜ਼ਰੂਰ ਤਰੇਗਾ। ਪੱਥਰ ਹਿਰਦੇ ਵੀ ਇੱਥੇ ਆ ਕੇ ਤਰ ਜਾਂਦੇ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਪਤਾ ਲੱਗਦਾ ਹੈ, ਵੱਡੇ ਵੱਡੇ ਪੱਥਰਾਂ ਵਰਗੇ ਹਿਰਦੇ ਵੀ ਇੱਥੇ ਆ ਕੇ ਤਰ ਜਾਂਦੇ ਹਨ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ ਉਹਨਾਂ ਨੂੰ ਵੀ ਡੁੱਬਣ ਨਹੀਂ ਦਿੰਦਾ। ਲੰਮੀ ਲੰਮੀ ਨਦੀ ਵਹੇ, ਕੰਧੀ ਕੇਰੇ ਹੇਠ, ਬੇੜੇ ਨੂੰ ਕੱਪੜ ਕਿਆ ਕਰੇ, ਜੇ ਪਾਤਨ ਰਹੇ ਸੁਚੇਤ। ਜਿੰਨਾ ਮਰਜ਼ੀ ਹੜ ਆ ਜਾਏ ਪਰ ਚੰਗਾ ਮਲਾਹ ਬੇੜੀ ਨੂੰ ਡੁੱਬਣ ਨਹੀਂ ਦਿੰਦਾ। ਮਨੁੱਖ ਦੀ ਜ਼ਿੰਦਗੀ ਰੂਪੀ ਬੇੜੀ ਨੂੰ ਗੁਰੂ ਤਾਰੇਗਾ ਔਰ ਅਵਸ਼ ਤਾਰੇਗਾ। ਇਸ ਗੱਲ ਨੂੰ ਤੂੰ ਦ੍ਰਿੜ ਕਰ ਲੈ, ਪੱਕਾ ਨਿਸ਼ਚਾ ਕਰ ਲੈ। ਬੜੇ ਬੋਲ ਇਸ ਤਰ੍ਹਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਆਉਂਦੇ ਨੇ, ਭਗਤਾਂ ਦੀ ਬਾਣੀ ਵਿੱਚ ਵੀ, ਗੁਰੂ ਸਾਹਿਬਾਨਾਂ ਦੀ ਬਾਣੀ। ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਤੈਨੂੰ ਇਹ ਗੱਲ ਦ੍ਰਿੜ ਹੋ ਜਾਏ ਨਾ, ਨਿਸ਼ਚਾ ਹੋ ਜਾਏ। ਨਿਸ਼ਚਾ ਕਿਵੇਂ? ਜਿਵੇਂ ਭਗਤ ਜੀ ਕਹਿੰਦੇ ਨੇ ਆਪਣੇ ਅੰਮ੍ਰਿਤਮਈ ਬੋਲਾਂ ਦੇ ਵਿੱਚ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਤੂੰ ਬੰਦਗੀ ਨੂੰ ਪਿਆਰ ਕਰ, ਬੰਦਗੀ ਦੇ ਨਾਲ ਸਨੇਹ ਕਰ, ਆਪਣਾ ਨਾਤਾ ਬੰਦਗੀ ਦੇ ਨਾਲ ਜੋੜ। ਸਤਿਗੁਰੂ ਜੀ ਕਿਰਪਾ ਕਰਨ। ਸਮਾਂ ਸਮਾਪਤ ਹੋਇਆ ਹੈ। ਗੁਰਬਾਣੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਸੇਵਾ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਪੰਥ ਦਾ ਸਤਿਕਾਰ ਅਤੇ ਢਾਡੀ ਜੱਥਾ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ ਸਾਨੂੰ ਮਾਣ ਮੱਤੇ ਇਤਿਹਾਸ ਦੇ ਨਾਲ ਜੋੜਨਗੇ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਸਾਜ ਰਹੇ ਹਨ, ਉਹਨਾਂ ਦੇ ਵਿੱਚ ਅੱਜ ਸ਼ਾਮ ਤੋਂ ਜਾਣੀ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਪੱਤੀ ਕਲਾਂ ਵਾਲੇ ਹਾਜ਼ਰੀਆਂ ਭਰਿਆ ਕਰਨਗੇ, ਜੋ ਕਿ 7:15 ਵਜੇ ਤੋਂ ਲੈ ਕੇ 8:30 ਵਜੇ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਖੁਸ਼ ਦੀਆਂ ਖੁਸ਼ੀਆਂ ਲੈਣੀਆਂ। ਨਾਲ ਹੀ ਬੇਨਤੀ ਹੈ ਕਿ ਆਪਣੇ ਪਾਸ ਸਸਕੈਚਵਾਨ ਸਿੱਖ ਸੁਸਾਇਟੀ ਤੋਂ ਗੁਰਮੁਖ ਪਿਆਰੇ ਪਹੁੰਚੇ ਹਨ, ਜੋ ਕਿ ਥੱਲੇ ਲੰਗਰ ਹਾਲ ਜੋੜਾ ਘਰ ਦੇ ਵਿੱਚ ਟੇਬਲ ਲਗਾਇਆ ਗਿਆ ਹੈ ਉਹਨਾਂ ਵੱਲੋਂ। ਉੱਥੇ ਸਸਕੈਚਵਾਨ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹਨ, ਹੁਣ ਕਾਫੀ ਛੋਟੀ ਜਿਹੀ ਬਿਲਡਿੰਗ ਹੈ ਉਹਨਾਂ ਦੀ, ਇਸ ਦੇ ਵਾਸਤੇ ਉਹਨਾਂ ਵੱਲੋਂ ਹੋਰ ਨਵੀਂ ਬਿਲਡਿੰਗ ਬਣਾਉਣ ਦੇ ਵਾਸਤੇ ਕਾਫੀ ਵੱਡੀ ਪ੍ਰੋਪਰਟੀ ਲਈ ਗਈ ਹੈ, ਜਿਸ ਦੇ ਵਿੱਚ ਬੱਚਿਆਂ ਦੇ ਵਾਸਤੇ ਜੋ ਕਲਾਸਾਂ ਵਗੈਰਾ ਗੁਰਮਤਿ ਦੀਆਂ ਹਨ, ਜਾਂ ਬੱਚਿਆਂ ਦਾ ਸਕੂਲ, ਬਜ਼ੁਰਗਾਂ ਦੇ ਬੈਠਣ ਦੇ ਵਾਸਤੇ ਜਗ੍ਹਾ, ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਉਹਨਾਂ ਦਾ। ਪਰ ਉੱਥੇ ਸੁਸਾਇਟੀ ਜੋ ਹੈ ਕਾਫੀ ਛੋਟੀ ਹੈ, ਪਰ ਇਸ ਕਰਕੇ ਉਹ ਆਪਣੇ ਪਾਸ ਪਹੁੰਚੇ ਹਨ ਕਿ ਆਪਾਂ ਫਾਈਨੈਂਸ਼ਲੀ ਜਿਤਨਾ ਵੀ ਹੋ ਸਕੀਏ ਉਹਨਾਂ ਦੀ ਸਹਾਇਤਾ ਕਰ ਸਕੀਏ। ਸੋ ਆਪਾਂ ਨੂੰ ਬੇਨਤੀ ਹੈ ਕਿ ਜਿਤਨਾ ਵੀ ਤਿਲ ਫੁੱਲ ਹੁੰਦਾ ਹੈ ਆਪਣੇ ਦਸਬੰਧ ਦੇ ਵਿੱਚ, ਉਸ ਦੇ ਵਿੱਚ ਜ਼ਰੂਰ ਸਹਿਯੋਗ ਦਿਓ। ਸੋ ਗੁਰਮੁਖ ਪਿਆਰੇ ਥੱਲੇ ਜੋੜਾ ਘਰ ਦੇ ਵਿੱਚ ਉਹਨਾਂ ਵੱਲੋਂ ਟੇਬਲ ਲਗਾਇਆ ਗਿਆ ਹੈ, ਅਗਰ ਆਪ ਜੀ ਨੂੰ ਹੋਰ ਕੋਈ ਜਾਣਕਾਰੀ ਵੀ ਇਸ ਦੇ ਬਾਰੇ ਚਾਹੀਦੀ ਹੈ ਉਹ ਵੀ ਉਹਨਾਂ ਪਾਸੋਂ ਲੈ ਸਕਦੇ ਹੋ। ਸੋ ਆਓ ਢਾਡੀ ਜਥੇ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾਏ ਰਾਖੋ ਪੈਜ ਤੁਮਾਰੀ ਹਰ ਜੀਉ ਨੇ ਮਾੜਿਆਂ ਤੋਂ ਮਾਣ ਨਿਚਿਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਜੈਸਾ ਬਾਲਕ ਭਾਏ ਸਿਪਾਹੀ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਵੋ ਭਾਤੀ ਬਹੁਰ ਪਿਤਾ ਗੱਲ ਲਾਵੇ ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਚੁੱਕ ਚੁੱਕ ਸੀਸ ਝੁਕਾਉਂਦੇ ਤੈਨੂੰ ਚੰਨ ਅੰਬਰਾਂ ਦੇ ਤਾਰੇ ਚੁੱਕ ਚੁੱਕ ਸੀਸ ਝੁਕਾਉਂਦੇ ਤੈਨੂੰ ਚੰਨ ਅੰਬਰਾਂ ਦੇ ਤਾਰੇ ਤੂੰ ਜਗਦਾ ਹੈ ਪਾਲਣ ਹਾਰਾ ਤੇ ਡੁੱਬਦੇ ਪੱਥਰ ਤਾਰੇ ਤੇਰੀ ਕਿਰਪਾ ਦੇ ਨਾਲ ਤਰ ਗਏ ਲੱਖਾਂ ਭੁੱਲਣ ਹਾਰੇ ਦਰ ਤੇਰ ਤੇ ਆ ਕੇ ਸਤਿਗੁਰ ਤਪਦੇ ਹਿਰਦੇ ਠਾਰੇ ਅਜੀਤ ਬਾਲ ਦੇ ਪਾਰਸ ਵਰਗੇ ਜਾਂਦੇ ਸਾਦਾ ਬਲਹਾਰੇ ਆਓ ਸਭ ਤੋਂ ਪਹਿਲਾਂ ਪਾਤਸ਼ਾਹ ਦੇ ਪਾਵਣ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੇ ਵਿੱਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ। ਪਾਤਸ਼ਾਹ ਜੀ ਦੇ ਪਾਵਣ ਚਰਨਾਂ ਵਿੱਚ ਬੈਠ ਕੇ ਸੁਣ ਹਰ ਕਥਾ ਤਾਰੀ ਮੈਲ ਕਥਾ ਕੀਰਤਨ ਸਖਦਾਈ। ਗਿਆਨੀ ਅੰਗਰੇਜ਼ ਸਿੰਘ ਮੁਕਤਸਰ ਸਾਹਿਬ ਵਾਲਿਆਂ ਪਾਸੋਂ ਪਾਤਸ਼ਾਹ ਦੀਆਂ ਵਡਿਆਈਆਂ ਗੁਰੂ ਦੀ ਸਿਫਤ ਸਲਾਹ ਸਰਵਣ ਕਰ ਰਹੇ ਸੀ। ਇਹ ਸਾਡੀ ਬੰਦਗੀ ਹੈ, ਚਾਹੇ ਕਥਾ ਰਾਹੀਂ, ਚਾਹੇ ਕੀਰਤਨ ਰਾਹੀਂ, ਚਾਹੇ ਗੁਰਬਾਣੀ ਰਾਹੀਂ, ਚਾਹੇ ਵਿਚਾਰਾਂ ਰਾਹੀਂ, ਚਾਹੇ ਢਾਡੀ ਵਾਰਾਂ ਰਾਹੀਂ, ਚਾਹੇ ਸੇਵਾ ਸਿਮਰਨ ਰਾਹੀਂ, ਇਹ ਸਾਡੀ ਬੰਦਗੀ ਹੈ। ਮਹਾਰਾਜ ਨੇ ਸਾਨੂੰ ਬੜੀ ਵੱਡੀ ਬੰਦਗੀ ਦਿੱਤੀ, ਕਿਉਂਕਿ ਪੁਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਰਾਜ ਭਾਗ ਛੱਡ ਕੇ ਜੰਗਲਾਂ 'ਚ ਚਲੇ ਗਏ, ਪੁੱਠੇ ਲਮਕੇ ਧੂਣੇ ਤੱਪੇ, ਪਰਿਵਾਰ ਛੱਡੇ, ਭੁੱਖੇ ਪਿਆਸੇ ਰਹੇ, ਪਰ ਮਨ ਦੇ ਜਿਹੜੇ ਵਿਕਾਰ ਸੀ ਉਹ ਫਿਰ ਵੀ ਨਾ ਹਟੇ। ਗ੍ਰਹਿ ਤਾਂ ਜੇ ਮਨਖੰਡ ਜਾਈਏ, ਗ੍ਰਹਿ ਨਾਮ ਹੈ ਘਰ ਵਾਰ ਦਾ, ਵਣਖੰਡ ਨਾਮ ਹੈ ਜੰਗਲਾਂ ਦਾ। ਤਜ ਤੋਂ ਭਾਵ ਆ ਵੀ ਛੱਡ ਜਾਣਾ। ਗ੍ਰਹਿ ਤਜ ਵਣਖੰਡ ਜਾਈਏ, ਚੁਣ ਖਾਈਏ ਕੰਧਾ, ਕਹਿੰਦੇ ਜੰਗਲਾਂ ਦੇ ਪੱਤੇ ਖਾ ਕੇ, ਫਲ ਖਾ ਕੇ, ਛਿਲਕੇ ਖਾ ਕੇ ਗੁਜ਼ਾਰੇ ਕੀਤੇ, ਅਜਿਹੋ ਵਿਕਾਰ ਨਾ ਛੋਡੀ ਪਾਪੀ ਮਾਨ ਮੰਦਾ। ਪਰ ਕਹਿੰਦੇ ਤੇਰੇ ਫੁਰਨੇ ਉੱਥੇ ਜਾ ਕੇ ਵੀ ਸਹੀ ਨਹੀਂ ਹੋਏ। ਜੇ ਮਨ ਦੇ ਫੁਰਨੇ ਹੀ ਗਲਤ ਰਹਿ ਗਏ, ਵਿਕਾਰ ਹੀ ਰਹਿ ਗਏ ਅੰਦਰ। ਆਪਾਂ ਪੜ੍ਹਦੇ ਨਾ ਭਰੀਆ, ਮਤ ਪਾਪਾਂ ਕਹਿ ਸੰਗੋ ਧੋਪੈ ਨਾਵੈ ਕਹਿ ਰੰਗ। ਇੱਥੇ ਅਸੀਂ ਆਪਦਾ ਜਿਹੜਾ ਹਿਰਦਾ ਰੂਪੀ ਹੈ ਨਾ, ਜਿਹੜਾ ਮੈਲਾ ਹੋਇਆ ਪਿਆ, ਜਿਹੜੀ ਮਨ ਨੂੰ ਮੈਲ ਲੱਗੀ ਜਨਮਾਂ ਜਨਮਾਂ ਦੀ, ਉਹ ਧੋਣ ਆਉਣੀ। ਮੁੱਲ ਪਲੀਤੀ ਕੱਪੜੇ ਹੋਏ ਦੇ ਸਮੋਨ ਲਈਏ ਉਹ ਧੋਏ, ਜਿਵੇਂ ਕੱਪੜੇ ਦੀ ਮੈਲ ਪਾਣੀ ਸਰਫ ਸੋਢਾ ਲਾਹ ਦਿੰਦਾ, ਅਤੇ ਉਵੇਂ ਸਾਡੇ ਮਨ ਦੀ ਮੈਲ ਆ ਜਿਹੜੀ, ਮਨ ਕੀ ਕੱਟੀ ਹੈ ਮੈਲ, ਸਾਧ ਸੰਗ ਬੁੱਠੇ ਆ, ਆਵੇ ਸਾਹਿਬ ਚਿੱਤ ਤੇਰੇ ਆ ਭਗਤਾਂ ਡਿੱਠੇ। ਜਦੋਂ ਗੁਰੂ ਦੇ ਪਿਆਰੇ ਗੋਦ 'ਚ ਬਹਿ ਕੇ ਗੁਰਬਾਣੀ ਪੜ੍ਹ

ਸੁਣਦੇ ਆ ਧਿਆਨ ਨਾਲ ਕੋਈ ਬੈਠਾ ਹੋਵੇ ਅਤੇ ਮੇਰੇ ਵਰਗਾ ਇੱਧਰ ਉੱਧਰ ਨੂੰ ਝਾਕਦਾ ਵੀ ਕਹਿੰਦਾ ਵੀ ਮੈਂ ਵੀ ਇਹਦੇ ਵਾਂਗੂ ਬਹਿ ਜਾਵਾਂ, ਮੈਂ ਵੀ ਜੁੜ ਜਾਂ ਚਾਰ ਮਿੰਟ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਮਹਾਰਾਜ ਤੇਰੀ ਬੰਦਗੀ ਕਰਨ ਵਾਲਿਆਂ ਨੂੰ ਦੇਖ ਕੇ ਨਾ ਮੇਰੇ ਮਨ 'ਚ ਵੀ ਖਿਆਲ ਆਉਂਦਾ ਵੀ ਮੈਂ ਵੀ ਚੇਤੇ ਕਰਾਂ ਤੈਨੂੰ। ਅਤੇ ਜਦੋਂ ਤੈਨੂੰ ਚੇਤੇ ਕਰੀਏ ਜਪੀਏ ਫਿਰ ਕੀ ਹੁੰਦਾ, ਮਨ ਕੀ ਕੱਟੀਏ ਮੈਲ, ਇੱਥੇ ਆ ਕੇ ਮੈਲ ਕੱਟੀ ਜਾਂਦੀ ਮਨ ਦੀ। ਸਾਧ ਸੰਗ ਉੱਠੇ ਹਾਂ, ਇਹ ਬੜੀ ਵੱਡੀ ਪ੍ਰਾਪਤੀ ਹੈ, ਬੜੀ ਵੱਡੀ ਦਾਤ ਆ ਸਾਨੂੰ ਸੰਗਤ ਵਿੱਚ ਬਹਿਣਾ ਆ ਕੇ। ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਹੋ ਤੁਸੀਂ, ਬਟ ਭਾਗੀ ਹਰ ਸੰਗਤ ਪਾਵੈ, ਭਾਗੀਹੀਨ ਭਰਮ ਚੋਟਾਂ ਖਾਵੈ, ਬਿਣ ਭਾਗਾ ਸਤ ਸੰਗ ਨਾ ਲੱਭੈ, ਬਿਣ ਸੰਗਤ ਮੈਲ ਭਰੀਜੈ ਜੀ। ਇੱਕ ਸੰਗਤ ਹੁੰਦੀ ਹੈ ਅਤੇ ਇੱਕ ਸੰਗਤ ਹੁੰਦੀ ਹੈ। ਉਸ ਇਨਸਾਨ ਦੀ ਗੱਲ ਕਰੀਏ ਜਿੰਨਾ ਚਿਰ ਤੱਕ ਸੰਗਤ ਵਿੱਚ ਰਿਹਾ ਉਹਨਾਂ ਚਿਰ ਮਾੜੇ ਕੰਮ ਹੀ ਸਿੱਖੇ, ਜਿਹਦਾ ਨਾਂ ਪਹਿਲਾਂ ਲਛਮਣ ਦਾਸ ਹੋਇਆ ਅਤੇ ਦੂਸਰਾ ਨਾਂ ਉਹਦਾ ਮਾਧੋ ਦਾਸ ਬਰਾਗੀ ਉਗੜਨਾਥ ਨੇ ਰੱਖਿਆ ਅਤੇ ਤੀਸਰਾ ਨਾਂ ਉਹਦਾ ਗੁਰਬਖਸ਼ ਸਿੰਘ, ਜਿਹਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹਾਂ, ਇਹ ਬਾਜਾਂ ਵਾਲੀ ਪਾਤਸ਼ਾਹ ਨੇ ਰੱਖਿਆ। ਜਿਹੋ ਜੀ ਸੰਗਤ ਕਰਦਾ ਗਿਆ ਉਹ ਜਿਹਾ ਮਨ 'ਤੇ ਅਸਰ ਹੁੰਦਾ ਗਿਆ। ਸੰਗਤ ਦਾ ਬੜਾ ਅਸਰ ਹੈ, ਚੰਗੇ ਦੀ ਸੰਗਤ ਕਰੀਏ ਅਤੇ ਬੰਦਾ ਚੰਗੇ ਗੁਣ ਸਿੱਖ ਲੈਂਦਾ, ਮਾੜੇ ਦੀ ਸੰਗਤ ਨਾਲ ਮਾੜੇ ਸਿੱਖ ਲੈਂਦਾ, ਅਤੇ ਜਿਹੜੀ ਗੁਰੂ ਦੀ ਸੰਗਤ ਆ ਉਹਦੇ ਨਾਲ ਗੁਰਮਤ ਦਾ ਗਿਆਨ ਆ ਜਾਂਦਾ। ਜੇ ਆਮ ਬੰਦੇ ਦੀ ਸੰਗਤ ਸਾਨੂੰ ਚੰਗਾ ਬਣਾ ਸਕਦੀ ਅਤੇ ਗੁਰੂ ਦੇ ਚਰਨਾਂ ਕਮਲਾਂ ਦੀ ਜਿਹੜੀ ਸੰਗਤ ਆ ਇਹ ਤਾਂ ਸੋਨੇ 'ਤੇ ਸੁਹਾਗਾ, ਤਾਂ ਮਿਲਦੀ ਕਰਮਾਂ ਵਾਲਿਆਂ। ਇੱਥੇ ਟਾਈਮ ਟਪਾਉਣ ਨਹੀਂ ਆਉਂਦੇ, ਇੱਥੇ ਅਸੀਂ ਟਾਈਮ ਲਿਖਾਉਣ ਆਉਣੇ ਦਰਗਾਹ ਦੇ ਵਿੱਚ ਆਪਦਾ। ਇਹ ਤੁਹਾਡਾ ਲਿਖਿਆ ਜਾਣਾ, ਮੇਰੇ ਵਰਗਾ ਆਪਾਂ ਸਾਰੇ ਬਾਹਰ ਵੀ ਕਿਤੇ ਪਾਰਕ 'ਚ ਬਹਿ ਕੇ ਜਾਂ ਹੋਰ ਕਿਤੇ ਰਿਸ਼ਤੇਦਾਰੀ 'ਚ ਗੱਲਾਂ ਬਾਤਾਂ ਕਰ ਲੈਂਦੇ ਹਾਂ, ਉਹ ਸਮਾਂ ਸਾਡੇ ਦੁਨਿਆਵੀ ਹੈ। ਆਹ ਗੁਰੂ ਦੀ ਗੱਲ ਸੁਣਨੀ ਅਤੇ ਕਰਨੀ, ਇਹ ਦਰਗਾਹੀ, ਇਹ ਬੰਦਗੀ ਹੈ ਸਾਡੀ। ਆਓ ਇਹ ਮਾਧੋ ਦਾਸ ਬਰਾਗੀ ਜਿਹੜਾ ਉਗੜਨਾਥ ਨੇ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਭਰਪੂਰ ਕਰਤਾ ਅਤੇ ਕਾਲੇ ਅਣਮਾਂ ਦਾ ਬੜਾ ਧਨੀ ਹੋ ਗਿਆ। ਇਹ ਜੰਤਰ ਮੰਤਰ ਸਿੱਖੇ ਜਾਂਦੇ ਲੋਕ ਸਿੱਖ ਲੈਂਦੇ ਆ, ਬੜੀ ਵੱਡੀ ਕੋਈ ਗੱਲ ਨਹੀਂ, ਪਰ ਸਿੱਖ ਤਾਂ ਇੱਕੋ ਹੀ ਮੰਤਰ ਦੇ ਨਾਲ ਜੁੜਿਆ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ। ਸਿੱਖ ਦਾ ਤਾਂ ਗੁਰਬਾਣੀ ਹੀ ਮੰਤਰ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ। ਅਤੇ ਜਦੋਂ ਇਹ ਪੜ੍ਹਦੇ ਆ ਗੁਰਬਾਣੀ ਨੂੰ ਉਦੋਂ ਬਾਕੀ ਮੰਤਰ ਕੰਮ ਕਰਨੇ ਛੱਡ ਜਾਂਦੇ, ਸੜ ਦਿੰਦਾ ਬੰਦਾ ਲਾ ਕੇ। ਮਾਧੋ ਦੱਸ ਰਹੇ ਹਾਂ ਜਿਹੜੇ ਯੋਧੇ ਦੀ ਗੱਲ ਕਰਨ ਲੱਗੇ ਹਾਂ, ਅੱਜ ਤੱਕ ਕੰਪਿਊਟਰ ਵੀ ਉਹਨੇ ਟੇਵੇ ਨਹੀਂ ਬਣਾ ਸਕਦਾ ਜਿੰਨੀ ਉਹਦੇ 'ਚ ਕਲਾ ਸੀ। ਪਲੰਘਾਂ ਉਡਾ ਦੇਣੇ, ਜ਼ਮੀਨ 'ਚ ਧਸਾ ਦੇਣੇ ਪਲੰਘਾਂ ਨੂੰ, ਪਹਾੜਾਂ ਨੂੰ ਆਏ ਹਿੱਲਣ ਲਾ ਦੇਣਾ ਮੰਤਰ ਮਾਰ ਕੇ, ਭਾਵ ਗਾਂ ਵਾਲੇ ਦੀ ਬੁੱਧੀ ਨੂੰ ਇਹੋ ਜਿਹਾ ਕਰ ਦੇਣਾ। ਤਾਂਤਰਿਕ ਚੀਜ਼ਾਂ ਹੈਗੀਆਂ, ਪਰ ਇੱਕ ਗੱਲ ਨੋਟ ਕਰਿਓ ਵੀ ਉਹਦੇ 'ਤੇ ਨਹੀਂ ਚੱਲਦੀਆਂ ਜਿਹੜਾ ਬੰਦਾ ਬਾਣੀ ਪੜ੍ਹਦਾ। ਆਪਾਂ ਕਹਿੰਦੇ ਨਾ ਫਲਾਨੇ ਨੇ ਕਰਾਤਾ, ਕਰਿਆ ਕਰਾਇਆ ਹੋ ਜਾਂਦਾ ਹੋਣਾ, ਪਰ ਉਹਨਾਂ 'ਤੇ ਹੁੰਦਾ ਹੈ ਜਿਹੜੇ ਬਾਣੀ ਨਾਲ ਨਹੀਂ ਜੁੜੇ। ਹੁਣ ਤਾਂ ਜੋਤਸ਼ੀ ਵੀ ਕਹਿਣ ਲੱਗ ਗਏ ਵੀ ਸਰਦਾਰ ਬੰਦੇ 'ਤੇ ਜਿਹੜਾ ਨਿਤਨੇਮ ਕਰਦਾ ਉਹਦੇ 'ਤੇ ਕੋਈ ਮੰਤਰ ਯੰਤਰ ਨਹੀਂ ਚੱਲਦਾ, ਲੈਬ ਕਹਿੰਦੇ ਨੇ ਬੈਠੇ ਹੋ। ਧਾਗਿਆਂ ਤਵੀਤਾਂ ਨਾਲ ਚੱਲਦੀ ਨਹੀਂ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ 'ਤੇ। ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਇਨਸਾਨ 'ਤੇ, ਛੱਡਦਾ ਨਹੀਂ ਬਾਂਹ ਮੇਰਾ ਬਾਬਾ ਕਿਤੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਆ ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ, ਪਾਰਸ ਦਾ ਮੁੱਲ ਕਦੇ ਮਿਲਦੇ ਦੁਕਾਨ 'ਤੇ। ਅਸੀਂ ਟੂਣੇ ਟੱਪਣੇ ਵਾਲੇ ਨਹੀਂ, ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਵਾਲੇ ਹਾਂ, ਸੁੱਖ ਵੇਲੇ ਸ਼ੁਕਰਾਨਾ ਅਤੇ ਦੁੱਖ ਵੇਲੇ ਅਰਦਾਸ। ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਸੱਚੇ ਸਤਿਗੁਰੂ ਜੀ ਦਾਦੂ ਦੇ ਦੁਆਰੇ ਗਏ ਹੋਏ ਆ ਪੰਜਾਬ ਦੀ ਧਰਤੀ ਤੋਂ, ਅਤੇ ਦਾਦੂ ਦੇ ਭਗਤਾਂ ਨੇ ਬੜੀ ਸੇਵਾ ਕੀਤੀ ਕਲਗੀਧਰ ਪਾਤਸ਼ਾਹ ਜੀ। ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ, ਤੇਰੀ ਦੀਦ ਤੋਂ ਸਾਧਾ ਬਲਹਾਰ ਕਿੰਨੇ, ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ ਬਾਰੇ ਜੱਗ ਤੋਂ ਅਜੀਤ ਜੁਝਾਰ ਕਿੰਨੇ, ਛੋਟੇ ਲਾਲ ਅੱਖਾਂ ਦੇ ਚੰਨ ਤਾਰੇ ਮਾਂ ਗੁਜਰੀ ਤੇ ਦਲਦਾਰ ਕਿੰਨੇ, ਪ੍ਰਿਤ

ਬੇਨਤੀ ਕੀਤੀ ਸੀ ਵੀ ਮਹਾਰਾਜ ਪੁੱਤਰਾਂ ਦੇ ਮੰਗਣੇ ਕਰਦੇ ਕਰਦੀਏ ਵੱਡਿਆਂ ਦੇ। ਅਜੀਤ ਸਿੰਘ ਜੁਝਾਰ ਸਿੰਘ ਉਹ ਵਿਆਹਣ ਯੋਗ ਹੋ ਗਏ ਨੇ ਤੇ ਅਸੀਂ ਵੀ ਘਰੇ ਨੋਹਾਂ ਧੀਆਂ ਵਰਗੀਆਂ ਨੋਹਾਂ ਲੈ ਕੇ ਆਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅਜੀਤਾਂ ਵੀ ਪਹਿਲਾਂ ਹੀ ਮੰਗੇ ਹੋਏ ਨੇ। ਕਹਿੰਦੇ ਜੀ ਕਿੱਥੇ ਸਾਨੂੰ ਨਹੀਂ ਦੱਸਿਆ, ਤੁਹਾਡੀ ਆਪਣੀ ਮਰਜ਼ੀ ਆਪਣੀ ਮੌਜ ਆ, ਪਰ ਬੇਨਤੀ ਹੈ ਵੀ ਸਾਨੂੰ ਵੀ ਪਤਾ ਹੋਵੇ ਵੀ ਕਿਹੜੇ ਰਾਜੇ ਦੀਆਂ ਸਹਿਜਾਦੀਆਂ ਸਾਡੇ ਘਰੇ ਧੀਆਂ ਬਣ ਕੇ ਆਉਣੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੇ ਪੁੱਤਰਾਂ ਨੇ ਨਾ ਤੁਹਾਡੇ ਪੁੱਤਰਾਂ ਨੇ ਮੌਤ ਨਾਲ ਲਾਵਾਂ ਲੈਣੀਆਂ, ਇਹਨਾਂ ਨੇ ਲਾੜੀ ਮੌਤ ਵਿਆਹਣੀ ਆ, ਦੁਨਿਆਵੀ ਨਹੀਂ ਲਾੜੀ ਲੈ ਕੇ ਆਉਣੀ ਇਹਨਾਂ ਨੇ। ਕਹਿੰਦੇ ਪੰਜ ਪੰਜ ਜਾਣਗੇ ਬਰਾਤ ਮੇਰੇ ਪੁੱਤਾਂ ਦੀ, ਬੀਤੂ ਤਲਵਾਰਾਂ ਛਾਵੇਂ ਰਾਤ ਮੇਰੇ ਪੁੱਤਾਂ ਦੀ। ਲੋਕਾਂ ਦੇ ਤਾਂ ਪੁੱਤ ਕੱਚੀ ਲੱਸੀ ਵਿੱਚ ਖੇਡਦੇ ਨੇ, ਨੀ ਮੈਂ ਲਹੂ ਵਿੱਚ ਕੰਗਣੇ ਖਿਡਾਉਣੇ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹਣੇ। ਜਿਵੇਂ ਵੱਧਦੇ ਤਰੇਲ ਵਿੱਚ ਚੰਦਨ ਦੇ ਰੁੱਖ ਹੋ ਗਏ ਤੇਗਾਂ ਦੀਆਂ ਛਾਵਾਂ 'ਚ ਜਵਾਨ ਤੇਰੇ ਪੁੱਤ, ਕੋਈ ਬਿਰਲਾਈ ਖੋਲੂ ਮੇਰੇ ਪੁੱਤਰਾਂ ਦੇ ਸਿਹਰੇ ਬੋਟੀ, ਇੱਕ ਤੇ ਚਾਰ ਪ੍ਰਾਹੁਣੇ ਨੀ ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨਹੀਂ ਵਿਆਹਣੇ। ਮੇਰੇ ਪਾਤਸ਼ਾਹ ਗਰੀਬ ਨਿਵਾਜ ਸਰਬੰਸ ਵਾਰਨ ਵਾਲੇ ਸਾਰੇ ਜਗਤ, ਪੰਥ ਵਸੇ ਮੈਂ ਜੜਾ ਮਨ ਚਾਓ ਕਨੇਰਾ। ਇੱਕ ਨੋਟ ਕਰਿਓ ਗੱਲ, ਬਾਜਾਂ ਵਾਲੇ ਪਾਤਸ਼ਾਹ ਵਰਗਾ ਕੋਈ ਪੈਗੰਬਰ ਨਹੀਂ ਆਇਆ ਦੁਨੀਆਂ 'ਤੇ, ਸਾਰਾ ਪਰਿਵਾਰ ਦੁਨੀਆਂ ਲਈ ਵਾਰ ਗਿਆ ਅਤੇ ਆਪਣੇ ਸਿੱਖਾਂ ਨੂੰ ਕਹਿੰਦਾ ਇਨਹੀਂ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋਰ ਪਰੇ। ਬਾਈ ਧਾਰ ਦੇ ਰਾਜਿਆਂ ਨੂੰ ਜਦੋਂ ਉਹਨਾਂ ਨੇ ਕਿਹਾ ਨਾ ਵੀ ਆ ਜੱਟ ਬੂਟ ਝੋਰ ਛਿੰਬੇ ਨਾਈ ਮਜ਼ਬੀ ਰਮਦਾਸੀਏ ਇਕੱਠੇ ਕੀਤੇ ਆ, ਉਹ ਮਹਾਰਾਜ ਕਹਿੰਦੇ ਬਾਈ ਧਾਰ ਦੇ ਰਾਜੋ ਮੈਂ ਤਾਂ ਇਹਨਾਂ ਦਾ ਬਣਾਇਆ, ਗੁਰੂ ਗੋਬਿੰਦ ਸਿੰਘ ਬਣਿਆ ਬੈਠਾ, ਅਸੀਂ ਕਰੋੜਾਂ ਜਨਮ ਲੈ ਲਈਏ ਮਹਾਰਾਜ ਦੇ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ, ਅਤੇ ਐਡਾ ਮਾਣ ਸਾਡੇ ਵਰਗੀਆਂ ਸਿੱਖਾਂ ਨੂੰ, ਇਦੋਂ ਵੱਡਾ ਰਹਿਬਰ ਕਿੱਥੇ ਹੋ ਸਕਦਾ। ਆਹ ਪਾਤਸ਼ਾਹ ਦਾਦੂ ਦੇ ਦੁਆਰੇ ਤੋਂ ਤੁਰਨ ਲੱਗੇ 15 ਕੁ ਦਿਨ ਰਹਿ ਕੇ, ਅਤੇ ਦਾਦੂ ਦੇ ਭਗਤਾਂ ਨੇ ਕਿਹਾ ਮਹਾਰਾਜ ਮਨ ਕਰਦਾ ਵੀ ਤੁਹਾਡੇ ਚਰਨਾਂ ਦੀਆਂ ਹੋਰ ਸਵਾਵਾਂ ਕਰੀਏ, ਮਨ ਕਰਦਾ ਜਾਓ ਨਾ ਹਾਲੇ। ਮਨ ਲਈ ਭਰਿਆ ਸਵਾਵਾਂ ਕਰਕੇ ਮਹਾਰਾਜ ਕਹਿੰਦੇ ਭਾਈ ਸਾਨੂੰ ਕੋਈ ਡੀਕ ਰਿਹਾ? ਕਹਿੰਦੇ ਜੀ ਕਿੱਥੇ ਜਾਣਾ? ਕਹਿੰਦੇ ਨੰਦੇੜ ਦੀ ਧਰਤੀ ਦੇ ਉੱਤੇ, ਕੋਈ ਪੁੱਠੇ ਰਾਹ ਪੈ ਗਿਆ ਸਿੱਧੇ ਰਾਹ ਪਾਉਣ ਜਾਣਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਭਾਈ ਮਰਦਾਨੇ ਨੂੰ ਚੱਲ ਮਰਦਾਨਿਆਂ ਬਲੀ ਕਧਾਰੀ ਪੁੱਠੇ ਰਾਹ ਪੈ ਗਿਆ, ਹੈ ਤਾਂ ਬੰਦਗੀ ਵਾਲਾ ਪਰ ਮਾਣ ਕਰ ਗਿਆ। ਬੰਦਗੀ ਹੁੰਦੀ ਆ ਵੀ ਹੰਕਾਰ ਨਾ ਆਵੇ ਕਰਨ, ਅਤੇ ਜੇ ਬੰਦਗੀ ਦਾ ਹੀ ਹੰਕਾਰ ਆ ਗਿਆ, ਚੰਗੇ ਕੰਮ ਦਾ ਹੀ ਹੰਕਾਰ ਆ ਗਿਆ ਕਰਕੇ ਚੰਗਾ ਕੰਮ ਕਰਨਾ ਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਨੀਵੇਂ ਹੋ ਕੇ ਰਹੀਏ ਤੁਹਾਡੇ ਚਰਨਾਂ 'ਚ, ਅਤੇ ਸੱਚੇ ਪਾਤਸ਼ਾਹ ਕਹਿੰਦੇ ਜੇ ਚੰਗਿਆਈ ਕਰਕੇ ਹੀ ਮਾਣ ਆ ਗਿਆ ਤਾਂ ਫਿਰ ਤੂੰ ਚੰਗਾ ਕੀ ਕੀਤਾ। ਆਹ ਬੇਨਤੀ ਕਰਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ, ਇਹ ਭਗਤ ਕਹਿੰਦੇ ਜੀ ਉੱਥੇ ਨਾ ਜਾਇਓ ਗੋਦਾਵਰੀ ਦੇ ਕੰਢੇ 'ਤੇ, ਉੱਥੇ ਬੜਾ ਇੱਕ ਸੰਤ ਰਹਿੰਦਾ ਵਿਗੜਿਆ ਹੋਇਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਬੇਇੱਜ਼ਤੀ ਬੜੀ ਕਰਦਾ ਆਏ ਗਏ ਦੀ, ਅਤੇ ਖਾਸ ਕਰਕੇ ਸਾਧੂ ਸੰਤਾਂ ਦੀ ਤਾਂ ਪਹਿਰਾਵੇ ਵਾਲਿਆਂ ਦੀ ਤਾਂ ਵੱਧ ਬੇਇੱਜ਼ਤੀ ਕਰਦਾ, ਕਿਉਂਕਿ ਉਹ ਕਹਿੰਦਾ ਵੀ ਮੈਂ ਦੁਨੀਆਂ ਦੇ ਉੱਤੇ ਬੜਾ ਵੱਡਾ ਸ਼ਕਤੀਵਾਨ। ਮਹਾਰਾਜ ਕਹਿੰਦੇ ਉਹਨੂੰ ਹੀ ਸਮਝਾਉਣ ਚੱਲੇ, ਬਹਿ ਗਏ ਜਾ ਕੇ ਪਲੰਘ 'ਤੇ ਸੱਚੇ ਪਾਤਸ਼ਾਹ। ਗੁਰੂ ਗਰੀਬ ਨਿਵਾਜ ਦੇ ਪਲੰਘ 'ਤੇ ਮਾਰੀਆਂ ਫੁੱਕਾਂ ਚੇਲਿਆਂ ਨੇ, ਪਰ ਜਿੱਥੇ ਰੱਬ ਬੈਠਾ ਉੱਥੇ ਤਾਂ ਤੀਲਾ ਨਾ ਉੱਡੇ, ਪਲੰਘ ਦੀ ਕਿਹੜੀ ਗੱਲ, ਉਹ ਤਾਂ ਤੀਲਾ ਨਾ ਉੱਡਣ ਦੇਵੇ, ਮੇਰਾ ਮਾਲਕ ਐਸਾ। ਮੇਰੇ ਪਾਤਸ਼ਾਹ ਦੇ ਪਲੰਘ 'ਤੇ ਬੈਠਿਆ ਅਤੇ ਫੁੱਕਾਂ ਮਾਰੀਆਂ, ਮੰਤਰ ਪੜ੍ਹੇ ਚੇਲਿਆਂ ਨੇ, ਕਹਿੰਦੇ ਤਸ ਤੋਂ ਮਸ ਨਹੀਂ ਹੋਇਆ, ਅਤੇ ਚੇਲੇ ਹੈਰਾਨ ਹੋ ਗਏ ਵੀ ਇਹੋ ਜਿਹਾ ਕੋਈ ਪੈਗੰਬਰ, ਇਹੋ ਜਿਹਾ ਕੋਈ ਯੋਧਾ, ਇਹੋ ਜਿਹਾ ਕੋਈ ਬਲੀ, ਇਹੋ ਜਿਹੀ ਕੋਈ ਸੋਹਣੀ ਸੂਰਤ ਵਾਲਾ, ਇਹੋ ਜਿਹਾ ਜਗ ਦੇ ਨੈਣਾ ਵਾਲਾ, ਇਹੋ ਜਿਹਾ ਪ੍ਰਭਾਵਸ਼ਾਲੀ ਚਿਹਰੇ ਵਾਲਾ ਪਹਿਲੀ ਵਾਰ ਆ ਡੇਰੇ 'ਤੇ ਆਇਆ, ਪਹਿਲੀ ਵਾਰ। ਅਤੇ ਉਹ ਭੱਜੇ ਗਏ ਮਾਧੋ ਦਾਸ ਜਿੱਥੇ ਜੰਗਲਾਂ 'ਚ ਬੈਠਾ ਤਪ ਕਰਦਾ, ਆਪਦਾ ਧੂਣਾ ਧਾਣਾ ਲਾਇਆ ਉਹਨੇ, ਜੱਟਾਂ 'ਚ ਸਵਾਹ ਪਾਈ ਹੋਈ ਹੈ, ਮੰਤਰ ਯੰਤਰ ਸਿੱਧ ਕਰ ਰਿਹਾ ਆਪਣੇ ਹਿਸਾਬ ਕਿਤਾਬ ਦੇ ਨਾਲ। ਅਤੇ ਜਾ ਕੇ ਚੇਲੇ ਕਹਿੰਦੇ ਸੰਤ ਜੀ ਤੁਹਾਡੇ ਪਲੰਘ ਦੇ ਉੱਤੇ ਇੱਕ ਵੱਡਾ ਸੂਰਮਾ, ਕੋਈ ਵੱਡਾ ਯੋਧਾ, ਕੋਈ ਵੱਡਾ ਬਲੀ ਆ ਕੇ ਬਹਿ ਗਿਆ। ਇਹ ਕਹਿੰਦਾ ਮੈਤੋਂ ਵੱਡਾ ਕੌਣ? ਹਰੇਕ ਬੰਦੇ ਨੇ ਹੁੰਦਾ ਵੀ ਮੈਂ ਹੀ ਚੰਗਾ, ਹਰੇਕ ਨੂੰ ਆਪਦੀ ਪਾਵਰ ਦਾ ਹੀ ਮਾਣ ਹੁੰਦਾ, ਹਰੇਕ ਬੰਦਾ ਕਹਿੰਦਾ ਮੈਤੋਂ ਤਾਂ ਵੱਡਾ, ਕਈ ਵਾਰੀ ਤਾਂ ਹੀ ਬੰਦਾ ਸਾਹਿਬ ਮੈਤੋਂ ਵੱਡਾ ਤਾਂ ਹੁਣ ਰੱਬ ਵੀ ਨਹੀਂ। ਅਤੇ ਮਾਧੋ ਦਾਸ ਕਹਿੰਦਾ ਵੀ ਮੈਤੋਂ ਵੱਡਾ ਕਿਹੜਾ ਆ ਗਿਆ ਇੱਥੇ ਪਲੰਘ 'ਤੇ, ਮੈਂ ਨਾਲਾ ਪਲੰਘ ਅਡਾ ਦਿਓ। ਕਹਿੰਦੇ ਜੀ ਪੜ੍ਹੇ ਸੀ ਮੰਤਰ, ਕਹਿੰਦਾ ਧਰਤੀ 'ਚ ਧਸਾ ਦਿਓ, ਅਡਾ ਦਿਓ ਉਹਨੂੰ ਆਕਾਸ਼ ਦੇ ਵਿੱਚ ਫੁੱਕਾਂ ਮਾਰ ਕੇ। ਉਹ ਕਹਿੰਦੇ ਜੀ ਸਭ ਕੁਛ ਕੀਤਾ ਹੈ, ਪਰ ਉੱਥੇ ਕੱਖ ਤੈਥੋਂ ਵੀ ਨਹੀਂ ਹੋਣਾ, ਇੱਥੇ ਤੈਨੂੰ ਕਹਿ ਦਿੰਦੇ ਮਾਧੋ ਦਾਸ ਨੂੰ, ਕਹਿੰਦੇ ਕਿ ਸਾਡਾ ਭਾਵੇਂ ਗੁਰੂਆਂ ਤੋਂ ਸਿਖਾਉਣਾ ਮੰਤਰ ਯੰਤਰ,
ਪਰ ਜਿਹੜੀ ਸ਼ਕਤੀ ਅਸੀਂ ਦੇ ਕੇ ਆਏ ਹਾਂ ਤੇ ਤੈਤੋਂ ਝਾਕਿਆ ਵੀ ਨਹੀਂ ਜਾਣਾ ਸਾਹਮਣੇ ਜਾ ਕੇ। ਆਓ ਪੜਦਾ ਮੰਤਰ ਮਾਰਦਾ ਫੂਕਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਲ ਨੂੰ ਆ ਰਿਹਾ, ਪਲਕਾਂ 'ਤੇ ਬੈਠੇ ਸੱਚੇ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ ਤੱਕਿਆ, ਇੱਕ ਜਵਾਨ ਦੇ ਵਿੱਚੋਂ ਕੋਈ ਬੋਲ ਨਾ ਨਿਕਲਿਆ, ਕੋਈ ਮੰਤਰ ਨਾ ਚੱਲਿਆ, ਹੱਥ ਕੰਬਣ ਲੱਗੇ, ਪੈਰ ਥੜਕ ਗਏ ਆ ਮਾਧੋ ਦਾਸ ਬਰਾਗੀ ਦੇ, ਅਤੇ ਚਰਨਾਂ 'ਚ ਬਹਿ ਗਿਆ। ਕਹਿੰਦਾ ਸੱਚੇ ਪਾਤਸ਼ਾਹ ਜੀ ਉਹ ਚਰਨੀ ਲਾ ਲਓ ਪਾਤਸ਼ਾਹ, ਮੈਂ ਤੇਰਾ ਬੰਦਾ, ਮੈਂ ਵਿੱਚ ਹੰਕਾਰ ਦੇ ਆ ਗਿਆ, ਨਾ ਕੀਤਾ ਚੰਗਾ, ਮੈਂ ਅਵਗਣਹਾਰਾ ਪਾਤਸ਼ਾਹ ਮੰਦੇ ਤੋਂ ਮੰਦਾ, ਜੇ ਹੋ ਜੇ ਤੇਰੀ ਜੇ ਹੋ ਜੇ ਕਿਰਪਾ ਪਾਤਸ਼ਾਹ ਬਣ ਜਾਵਾ ਚੰਗਾ, ਅਜੀਤਵਾਲ ਦੇ ਪਾਰਸਾ ਭੁੱਲ ਰੱਬ ਤੋਂ ਮੰਗਾ। ਆਓ ਜਿਵੇਂ ਫਿਰ ਚਰਨਾਂ 'ਚ ਬਹਿ ਗਿਆ ਅਤੇ ਬੈਠ ਕੇ ਇਹਨੇ ਇੱਕ ਗੱਲ ਕਹੀ, ਕਹਿੰਦਾ ਮੇਰਾ ਵੈਸ਼ਨੂ ਡੇਰਾ ਸੀ, ਮਹਾਰਾਜ ਤੇਰੇ ਸਿੱਖਾਂ ਨੇ ਭ੍ਰਿਸ਼ਟ ਕਰਤਾ, ਇਹ ਬੱਕਰੇ ਵੜਤੇ ਇੱਥੇ ਜਿਹੜੇ ਉਹਦੇ ਸੁੱਖਾਂ ਸੱਖਾਂ ਦੇ ਦਿੱਤੇ ਹੋਏ ਸੀ। ਮਹਾਰਾਜ ਕਹਿੰਦੇ ਕਿਹੜੀ ਗੱਲ ਕਰਦਾ, ਕਿਹੜੀ ਧਰਤੀ ਦੀ ਗੱਲ ਕਰਦਾ ਵੀ ਖੂਨ ਡੁੱਲ ਗਿਆ, ਚੱਪੇ ਚੱਪੇ ਦੀ ਧਰਤੀ 'ਤੇ ਖੂਨ ਡੁੱਲਿਆ, ਪੰਜਾਬ ਦੇ ਵਿੱਚ ਲਾਹੌਰ 'ਚ ਤੱਤੀਆਂ ਤਵੀਆਂ 'ਤੇ ਖੂਨ ਗੁਰੂ ਅਰਜਨ ਦੇਵ ਦਾ ਡੁੱਲਿਆ, ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਖੂਨ ਡੁੱਲਿਆ, ਆਹ ਸਰਹੰਦ ਦੀਆਂ ਦੀਵਾਰਾਂ 'ਚ ਮੇਰੇ 7 ਤੇ 9 ਸਾਲ ਦੇ ਬੱਚਿਆਂ ਦਾ ਖੂਨ ਡੁੱਲਿਆ, ਚਮਕੌਰ ਦੀ ਗੜੀ 'ਚ ਵੱਡੇ ਪੁੱਤਰ ਤੇ ਜਾਨੋ ਪਿਆਰੇ ਸਿੱਖਾਂ ਦਾ ਖੂਨ ਡੁੱਲਿਆ, ਤੂੰ ਇੱਥੇ ਅੱਖਾਂ ਮੀਚ ਕੇ ਆਪਣੇ ਮੰਤਰ ਪੜ੍ਹੀ ਜਾਂਦਾ। ਜਿਵੇਂ ਜਿਵੇਂ ਮਾਧੋ ਦਾਸ ਨੂੰ ਸੱਚੀਆਂ ਸਰਕਾਰਾਂ ਪੰਜਾਬ ਦੇ ਹਾਲਾਤ ਦੱਸਦੀਆਂ, ਭਾਈ ਮਲਕੀਤ ਸਿੰਘ ਲੌਂਗੋਵਾਲ, ਬੂਟਾ ਸਿੰਘ ਫਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ

ਧੂਣੇ ਤਪਣੇ ਕੰਮ ਨਹੀਂ ਜਰਨੇਲਾ ਤੇਰਾ। ਮਹਾਰਾਜ ਕਹਿੰਦੇ ਆ ਧੂਣੇ ਤਪਣੇ, ਸਿਰ 'ਚ ਸਵਾਹ ਪਾਉਣੀ, ਜਟਾਂ ਵਧਾਉਣੀਆਂ, ਕਾਲੇ ਟਿੱਕੇ ਲਾਉਣੇ, ਮੰਤਰ ਪੜ੍ਹਨੇ, ਕਾਲੇ ਇਲਮ ਕਰਨੇ ਸਿੱਖਣੇ, ਬੁਰਾ ਭਲਾ ਕਰਨਾ ਲੋਕਾਂ ਦਾ, ਇਹ ਨਹੀਂ ਤੇਰੇ ਕੰਮ। ਧੂਣੇ ਤਪਣੇ ਕੰਮ ਨਹੀਂ ਜਰਨੇਲਾ ਤੇਰਾ, ਸਾਨੂੰ ਕੱਚਾ ਪਿੱਲਾ ਜਾਪਦਾ, ਆਹ ਤੇਰਾ ਡੇਰਾ, ਆਹ ਤੇਰਾ ਡੇਰਾ ਨਾ, ਜਿਹਨੂੰ ਤੂੰ ਬੜਾ ਵੱਡਾ ਆਪਦਾ ਸਥਾਨ ਸਮਝਦਾ, ਇਹ ਕੱਚਾ ਪਿੱਲਾ ਏ, ਕਿਉਂਕਿ ਇੱਥੇ ਰੱਬ ਦੀ ਬੰਦਗੀ ਵਾਲੇ ਨਹੀਂ ਰਹਿੰਦੇ, ਸ਼ੈਤਾਨ ਰਹਿ ਰਹੇ ਨੇ। ਜਿੱਥੇ ਰੱਬ ਦੀ ਬੰਦਗੀ ਵਾਲੇ ਨਾ ਹੁਣ ਉਹ ਮਹਿਲ ਆਜ਼ਾਦ ਹੋ ਜਾਂਦੇ ਆ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਨ ਚਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਆਜ਼ਾਦੀ ਜੀਓ। ਇਹ ਮਹਿਲ ਦੋ ਤਰ੍ਹਾਂ ਦੇ ਹੈ, ਇੱਕ ਤਾਂ ਜਿਹੜਾ ਆਪਾਂ ਘਰ ਵਸੇਬਾ ਆਪਣਾ ਘਰ ਬਾਰ ਆ ਉਹ ਮਹਿਲ ਹੈ, ਇੱਕ ਸਰੀਰ ਰੂਪੀ ਵੀ ਮਹਿਲ ਆ ਸਾਡਾ, ਇਹਨੂੰ ਘਰ ਵੀ ਲਿਖਿਆ, ਗ੍ਰਾਮ ਵੀ ਲਿਖਿਆ, ਸ਼ਹਿਰ ਵੀ ਲਿਖਿਆ, ਖੇਤ ਵੀ ਲਿਖਿਆ, ਮਹਿਲ ਵੀ ਲਿਖਿਆ ਮਹਾਰਾਜ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਤਾਂ ਜਿੱਥੇ ਗ੍ਰਹਿ 'ਚ ਰਹਿੰਦਾ ਉੱਥੇ ਬੰਦਗੀ ਹੋਵੇ, ਉੱਥੇ ਜਾਪ ਕਰਨ ਵਾਲੇ ਰਹਿੰਦੇ ਹੋਣ, ਇੱਕ ਤੇਰਾ ਸਰੀਰ ਰੂਪੀ ਮਹਿਲ ਆ, ਇਹ ਵੀ ਨਾ ਖੰਡਰ ਬਣਿਆ ਹੋਵੇ, ਇਹ ਵੀ ਬੰਦਗੀ ਨਾਲ ਭਰਪੂਰ ਹੋਵੇ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਹਣ ਚਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਆਜ਼ਾਦੀ ਜੀਓ। ਮਹਾਰਾਜ ਕਹਿੰਦੇ ਤੂੰ ਆਪਣੇ ਡੇਰੇ ਨੂੰ ਬੜਾ ਉੱਚਾ ਸਮਝਦਾ, ਇਹਦੇ ਵਿੱਚ ਕਿਤੇ ਬੰਦਗੀ ਨਹੀਂ ਕੀਤੀ, ਰੱਬ ਦਾ ਨਾਂ ਨਹੀਂ ਲਿਆ, ਕੋਈ ਚੰਗਾ ਕਰਮ ਨਹੀਂ ਕੀਤਾ, ਤੂੰ ਧੂਣੇ ਤਪਣੇ ਕੰਮ ਨਹੀਂ ਜਰਨੇਲਾ ਤੇਰਾ, ਸਾਨੂੰ ਕੱਚਾ ਪਿੱਲਾ ਜਾਪਦਾ ਡੇਰਾ ਤੇਰਾ। ਮੈਂ ਮੇਰੀ ਨੂੰ ਛੱਡ ਦੇ ਤੇ ਬਣ ਜਾ ਚਿਹਰਾ, ਚਿਹਰਾ ਨਾਮ ਆ ਚੇਲੇ ਦਾ, ਮੈਂ ਮੇਰੀ ਨੂੰ ਛੱਡ ਦੇ ਤੇ ਬਣ ਜਾ ਚਿਹਰਾ, ਮੰਤਰ ਪੜ੍ਹਦੇ ਬਹੁਤ ਤੂੰ ਲਾਇਆ ਜ਼ੋਰ ਬਥੇਰਾ, ਚੁੱਕ ਤਲਵਾਰਾਂ ਜੋਰਿਆ ਜੋਧਿਆ ਕਰ ਵੱਡਾ ਜੇਰਾ। ਕਹਿੰਦੇ ਤੂੰ ਤਲਵਾਰਾਂ ਚੁੱਕਣੀਆਂ, ਧੂਣੇ ਤਪਣੇ ਕੰਮ ਨਹੀਂ ਤੇਰਾ, ਚੁੱਕ ਤਲਵਾਰਾਂ ਜੋਧਿਆ ਕਰ ਵੱਡਾ ਜੇਰਾ, ਅਜੀਤ ਬਾਲ ਦੇ ਪਾਰਸਾ ਮਨ ਹੁਕਮ ਤੂੰ ਮੇਰਾ। ਮਹਾਰਾਜ ਕਹਿੰਦੇ ਹੁਕਮ ਕਰਨ ਲੱਗੇ ਤੈਨੂੰ, ਅਤੇ ਫਿਰ ਕੀ ਕਹਿੰਦਾ, ਕਹਿੰਦਾ ਕਿਰਪਾ ਕਰ ਦਿਉ ਪਾਤਸ਼ਾਹ ਮੈਂ ਸੇਵ ਕਮਾਵਾਂ। ਮੇਰੇ ਪਾਤਸ਼ਾਹ ਕਹਿੰਦੇ ਪਹਿਲੀ ਵਾਰ ਮਿਲਿਆ ਤੂੰ ਰੱਬ, ਪਹਿਲੀ ਵਾਰ ਮਿਲਿਆ ਸਮਝਾਉਣ ਵਾਲਾ, ਪਹਿਲੀ ਵਾਰ ਮਿਲਿਆ ਸਿੱਧੇ ਰਾਹ ਪਾਉਣ ਵਾਲਾ, ਕਿਉਂਕਿ ਪਹਿਲਾਂ ਤਿੰਨ ਉਹਨੂੰ ਗੁਰੂ ਮਿਲੇ ਅਤੇ ਤਿੰਨਾਂ ਨੇ ਦੁਨਿਆਵੀ ਪਾਸੇ ਜੋੜਿਆ। ਦਰਗਾਹੀ ਪਾਸੇ ਰੱਬ ਜੋੜ ਸਕਦਾ, ਰੱਬ ਦੇ ਪਿਆਰੇ ਜੋੜ ਸਕਦੇ ਆ। ਕੋਈ ਜਨ ਹਰਸਾ ਦੇਵੇ ਜੋਰ, ਚਰਨ ਕਹੂੰ ਬੱਕੂ ਸਭ ਰਸਨਾ ਦੀਜੈ ਪ੍ਰਾਣ ਕੋਰ। ਕਹਿੰਦੇ ਕੋਈ ਐਸਾ ਜਨ ਮਿਲ ਜੇ ਰੱਬ ਦੇ ਨਾਲ ਜੋੜਨ ਵਾਲਾ, ਅਤੇ ਉਦੋਂ ਪ੍ਰਾਣਾਂ ਦੀ ਭੇਟਾ ਵੀ ਲੱਗ ਜੇ ਤਾਂ ਵੀ ਥੋੜ੍ਹੀ ਆ, ਅਤੇ ਜੇ ਰੱਬ ਹੀ ਮਿਲ ਗਿਆ ਫਿਰ ਤਾਂ ਬੇੜੇ ਪਾਰ ਆ। ਕਹਿੰਦਾ ਕਿਰਪਾ ਕਰ ਦਿਉ ਪਾਤਸ਼ਾਹ ਮੈਂ ਸੇਵ ਕਮਾਵਾਂ, ਟੁਕੜੇ ਕਰ ਵਜੀਦ ਦੇ ਕੁੱਤਿਆਂ ਨੂੰ ਪਾਵਾਂ। ਜਦੋਂ ਸੁਣੀ ਨਾ ਕਹਾਣੀ, ਕਹਿੰਦਾ ਮਹਾਰਾਜ ਕਿਰਪਾ ਕਰ ਦਿਉ ਮੇਰੇ 'ਤੇ, ਚੌਂਚਣ ਬੈਰੀ ਮਾਰਨੇ ਪਾ ਇਲਾ ਕਾਵਾਂ, ਮੈਂ ਐਟ ਨਾਲ ਐਟ ਖੜਕਾ ਦਿਆਂ ਕਰਾਂ ਸੁਣੀਆਂ ਰਾਵਾਂ, ਮੈਂ ਜੀਤ ਬਾਲ ਦੇ ਪਾਤਸ਼ਾਹ ਛੇਤੀ ਪੰਡਾ ਮਖਾਵਾਂ। ਮਹਾਰਾਜ ਦੇ ਚਰਨਾਂ 'ਚ ਸੇਵਾ ਕਮਾਉਣ ਲੱਗ ਗਏ। ਜਿਹੜਾ ਮੰਤਰ ਜੰਤਰ ਪੜ੍ਹਦਾ ਸੀ ਨਾ, ਭਾਂਡੇ ਮਾਂਜਦਾ, ਝਾੜੂ ਫੇਰਦਾ, ਬਾਣੀ ਪੜ੍ਹਦਾ, ਬਾਣੀ ਸੁਣਦਾ, ਜਦੋਂ ਬਾਣੀ ਨੂੰ ਅੰਦਰੋਂ ਪੜ੍ਹੀਏ ਨਾ ਸੁਣੀਏ, ਉਦੋਂ ਇਹਦਾ ਅਸਰ ਹੁੰਦਾ ਉਦੋਂ। ਅਤੇ ਜਿਉਂ ਹੀ ਬੈਠੇ ਹੋਈਏ ਬੱਧਾ ਚੱਟੀ ਜੋ ਭਰੇ ਨਾ ਗੋਲ ਨਾ ਪਕਾਰ, ਜਿਵੇਂ ਟਾਈਮ ਜੈਟ ਪਾਉਣਾ ਇਹ ਫਿਰ ਵੱਖਰੀ ਗੱਲ ਹੈ, ਪਰ ਜੇ ਕੁਝ ਲੈਣ ਆਏ ਆ ਨਾ ਫਿਰ ਇਹਦਾ ਆਨੰਦ ਆਉਂਦਾ, ਜਿਹਨੂੰ ਆਪਾਂ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦਾ ਰਸ ਆਉਂਦਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੇ ਚਿੰਤਾ। ਇਹਦਾ ਆਨੰਦ ਹੀ ਵੱਖਰਾ ਜਦੋਂ ਬੰਦਾ ਅੰਦਰੋਂ ਪੜ੍ਹਦਾ ਸੁਣਦਾ ਹੋਵੇ। ਅਤੇ ਇਹਦੀ ਜਿਵੇਂ ਜਿਵੇਂ ਬਾਣੀ ਪੜ੍ਹਦਾ, ਜਿਵੇਂ ਜਿਵੇਂ ਬਾਣੀ ਸੁਣਦਾ, ਅੰਦਰੋਂ ਮਹਿਲ ਲਹਿੰਦੀ ਜਾਂਦੀ ਹੈ। ਮਹਾਰਾਜ ਦੇ ਚਰਨਾਂ 'ਚ ਬਹਿ ਕੇ ਸੱਚੇ ਪਾਤਸ਼ਾਹ ਦੇ ਬੇਨਤੀ ਕਰਦਾ, ਕਹਿੰਦਾ ਪਾਤਸ਼ਾਹ ਜੀ ਉਹ ਮੇਰੇ 'ਤੇ ਕਿਰਪਾ ਕਰ ਦਿਓ, ਮੇਰੀ ਨਾ ਉਹ ਡਿਊਟੀ, ਮੈਂ ਜਾਲਮਾਂ ਨੂੰ ਸੋਧਾਂ ਅਤੇ ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਵਾਂ। ਮਹਾਰਾਜ ਦੇ ਚਰਨਾਂ 'ਚੋਂ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਮਾਧੋ ਦਾਸ ਬਰਾਗੀ ਹੇ ਇਉਂ।

ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਸੁਣਦਾ, ਕਥਾ ਵਿਚਾਰਾਂ ਸੁਣਦਾ, ਚਮਕੌਰ ਦੀ ਗੜੀ ਦਾ ਹਾਲ ਸੁਣਦਾ, ਉਵੇਂ ਉਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਦੇ ਵਿੱਚ ਰੋਹ ਜਾਗਦਾ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਅਤੇ ਸਾਹਿਬਜ਼ਾਦਿਆਂ ਦੀ ਵਾਰਤਾ ਸੁਣ ਕੇ ਛਮ ਛਮ ਪਾਣੀ ਅੱਖੀਆਂ 'ਚੋਂ ਡਿੱਗਣ ਲੱਗ ਜਾਂਦਾ। ਬੰਦਾ ਸਿੰਘ ਬਲਬੀਰ ਨੇ ਸੁਣ ਲਈ ਕਹਾਣੀ, ਛਮ ਛਮ ਕਰਕੇ ਕੇਰਦਾ ਅੱਖੀਆਂ 'ਚੋਂ ਪਾਣੀ, ਮੈਂ ਬੰਦਾ ਤੇਰਾ ਪਾਤਸ਼ਾਹ ਤੂੰ ਅੰਤਰਜਾਮੀ। ਖਾਨ ਬਜੀਦ ਸਰਹੰਦ ਦੀ ਕਰਾਂ ਖਤਮ ਕਹਾਣੀ, ਉਹਨੇ ਜੀਤਬਾਲ ਦੇ ਪਾਰਸਾ ਨਾ ਮੰਗਣਾ ਪਾਣੀ। ਮਹਾਰਾਜ ਨੇ ਕਹਿੰਦਾ ਪਾਤਸ਼ਾਹ ਮੈਨੂੰ ਆਗਿਆ ਦਿਓ, ਮੇਰੇ ਮੋਢੇ 'ਤੇ ਰੱਖੋ ਹੱਥ, ਕਰਨਾ ਤੁਸੀਂ ਹੈ, ਕਿਉਂਕਿ ਮੈਂ ਤਾਂ ਤੇਰੇ ਚਰਨਾ ਕਮਲਾਂ ਦਾ ਭੌਰਾ ਏ, ਮੈਂ ਤਾਂ ਤੇਰੇ ਚਰਨਾ ਕਮਲਾਂ ਦੀ ਧੂੜ ਆ। ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ, ਅਸੀਂ ਤਾਂ ਤੇਰੇ ਚਰਨਾਂ ਦੀ ਧੂੜ ਵੀ ਨਹੀਂ। ਸਤਿਗੁਰੂ ਪਰੇ ਸੇਵਾ ਮੈਤੋਂ ਲੈ ਲਓ, ਮੈਂ ਵਜੀਦੇ ਦੇ ਸਰਹੰਦ ਦੇ ਖਾਨ ਵਜੀਦ ਦੇ ਡੱਕਰੇ ਡੱਕਰੇ ਕਰਨੇ ਆ, ਮੈਂ ਸੁਚਾਨੰਦ ਵਰਗਿਆਂ ਨੂੰ ਸਜਾਵਾਂ ਦੇਣੀਆਂ, ਮੈਂ ਸਮਾਣੇ ਸਡਾਣੇ ਦੇ ਜਲਾਦ ਸੋਧਣੇ ਆ, ਜਿਨ੍ਹਾਂ ਜਿਨ੍ਹਾਂ ਨੇ ਵੀ ਕਹਿਰ ਕੀਤਾ ਨਾ ਪਾਪ ਕਮਾਇਆ, ਮੈਂ ਪਾਪੀਆਂ ਨੂੰ ਸਜਾਵਾਂ ਦੇਣੀਆਂ। ਆਓ ਇੱਕੋ ਵਾਰ ਕਹਿ ਕੇ ਆਪਾਂ ਸਮੇਂ ਦੀ ਸਮਾਪਤੀ ਵੱਲ ਨੂੰ ਜਾਣਾ। ਅੱਜ ਦਾਸਾਂ ਦੇ ਜੱਥੇ ਦਾ ਆਖਰੀ ਲਾਸਟ ਦਿਵਾਨ ਆ, ਇਸ ਗੁਰੂ ਘਰ ਦੀ ਲਾਸਟ ਆਖਰੀ ਸੇਵਾ ਏ। ਇੱਕ ਮਹੀਨਾ ਏ ਤੋਂ ਲੈ ਕੇ ਮੇਰੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਸਭਾਵਾਂ ਨਿਭਾਈਆਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਸਕੱਤਰ ਸਾਹਿਬ, ਖਜ਼ਾਨਚੀ ਸਾਹਿਬ, ਸਮੁੱਚੀ ਪ੍ਰਬੰਧਕ ਕਮੇਟੀ ਅਤੇ ਤੁਸੀਂ ਸੰਗਤਾਂ ਨੇ ਅਤੇ ਪੂਰੇ ਸਟਾਫ ਨੇ, ਗੁਰੂ ਕੇ ਵਜ਼ੀਰਾਂ ਨੇ, ਮੈਨੇਜਰ ਸਾਹਿਬ ਜੀ ਹੋਣਾ ਨੇ, ਸਾਰਿਆਂ ਨੇ ਬੜਾ ਪਿਆਰ ਅਤੇ ਸਤਿਕਾਰ ਦਿੱਤਾ, ਕਿਉਂਕਿ ਸਾਡੇ ਸਿੱਖ ਧਰਮ ਦੇ ਵਿੱਚ ਪਿਆਰ ਹੀ ਵੱਡੀ ਗੱਲ ਹੈ, ਭਾਵਨਾ ਹੀ ਵੱਡੀ ਗੱਲ ਹੈ, ਇੱਕ ਦੂਜੇ ਦਾ ਸਤਿਕਾਰ ਹੀ ਵੱਡੀ ਗੱਲ ਹੈ। ਸੋ ਬਹੁਤ ਚੰਗਾ, ਪਹਿਲੀ ਵਾਰ ਸਟੇਜ 'ਤੇ ਹਾਜ਼ਰੀ ਭਰੀ ਹੈ, ਤਕਰੀਬਨ ਛੇਵਾਂ ਸੱਤਵਾਂ ਟੂਰ ਆ ਕੈਨੇਡਾ ਦਾ ਜਥੇ ਦਾ, ਤਕਰੀਬਨ ਪਹਿਲੀ ਵਾਰ ਹਾਜ਼ਰੀ ਸਟੇਜ 'ਤੇ ਭਰੀ ਆ, ਬੜਾ ਚੰਗਾ ਲੱਗਾ, ਬਹੁਤ ਚੰਗੇ ਪ੍ਰਬੰਧਕ ਨੇ, ਬੜਾ ਚੰਗਾ ਸੁਭਾਅ ਸਾਰਿਆਂ ਦਾ ਅਤੇ ਬਹੁਤ ਹੀ ਸੂਝਵਾਨ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਵੱਡੀਆਂ ਸੇਵਾਵਾਂ ਨਿਭਾ ਰਹੇ ਹੈ। ਗੁਰੂ ਕੇ ਲਾਂਗਰੀ ਸਾਹਿਬਾਨ ਵੀ ਬੜੇ ਸਤਿਕਾਰਯੋਗ ਨੇ। ਸੋ ਆਓ ਇੱਕੋ ਵਾਰ ਕਹਿ ਕੇ ਆਪਾਂ ਖਿਮਾ ਮੰਗ ਲੈਣੀ ਹੈ। ਗੁਰੂ ਪਾਤਸ਼ਾਹ ਗਰੀਬ ਨਵਾਜ ਮੇਰਾ ਕਰਨ, ਚੜ੍ਹਦੀ ਕਲਾ ਬਖਸ਼ਣ, ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਆ ਗਿਆ ਮਹਾਰਾਜ ਤੋਂ, ਕਿਉਂਕਿ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਇਹ ਘੁੱਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਚਿੜੀਆਂ ਕੋਲੋਂ ਦੇਖੀ ਕਿੱਦਾਂ ਆਵਾਜ਼ ਤੜਾਊਂਗਾ, ਮੈਂ ਬਖਸ਼ ਦਊਂ ਜਰ ਲੈਲੀ ਨਾ ਹੀ ਲਾਊਂ, ਦੇਰਾਂ ਨੂੰ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ, ਡਾਡਰ ਪੈਂਦੇ ਕੱਚੇ ਜਿਹੜੇ ਵਿੱਚ ਮਕਾਨਾਂ ਦੇ, ਮੈਂ ਚਾੜ ਦੂੰਗਾ ਗੁੱਡੀ ਉਹਨਾਂ ਦੀ ਅਸਮਾਨਾਂ 'ਤੇ, ਸਭ ਸਮਝਾ ਦੂੰ, ਰਣਨੀਤੀ ਦੇ ਹੇਰਾਂ ਫੇਰਾਂ ਨੂੰ ਮੈਂ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ, ਜਾਤ ਪਾਤ ਦੇ ਸੰਗਲ ਸਭ ਦੇ ਗਲ 'ਚੋਂ ਲਾਊਂਗਾ, ਪਿਰਤਪਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ, ਬਖਸ਼ ਦਊਂ ਜਰਨੈਲੀ ਨਾ ਹੀ ਲਾਊਂ, ਦੇਰਾਂ ਨੂੰ ਮੈਂ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ। ਮਹਾਨ ਜਰਨੈਲ ਯੋਧਾ ਬਣਾਤਾ ਹੈ, ਮਾਧੋ ਦਾਸ ਬਰਾਗੀ ਨੂੰ ਦਿੱਤਾ ਥਾਪੜਾ, ਦਿੱਤੇ ਪੰਜ ਤੀਰ ਪੰਜ ਪਿਆਰੇ ਨਿਸ਼ਾਨ, ਨਦੇੜ ਦੀ ਧਰਤੀ ਤੋਂ ਸੋਰਮਾ ਲੋਹੇ ਦਾ ਸਹਾਗਾ ਬਣ ਕੇ ਦੁਸ਼ਮਣਾਂ ਦਾ ਸਮਾਣੇ ਸਿਧਾਣੇ ਦੇ ਜਲਾਦਾਂ ਦਾ ਕਰਦਾ ਹੋਇਆ ਸਫਾਇਆ, ਛੱਤ ਬਨੂਰ ਦੀ ਧਰਤੀ 'ਤੇ ਜਾ ਕੇ ਬਹਿ ਗਿਆ ਅਤੇ ਮਹਾਰਾਜ ਨੇ ਕਿਹਾ ਸੀ ਜਰਨੈਲਾ ਯੋਧਿਆ ਪੁੱਤਰਾ, ਜਦੋਂ ਵੀ ਕੋਈ ਕਾਰਜ ਕਰਨਾ, ਕੋਈ ਕੰਮ ਕਰਨਾ ਖਾਲਸੇ ਪੰਥ ਦਾ, ਅਤੇ ਖਾਲਸੇ ਪੰਥ ਤੋਂ ਆਗਿਆ ਜ਼ਰੂਰ ਲੈਣੀ ਹੈ। ਇਹ ਛੱਤ ਬਨੂਰ ਦੀ ਧਰਤੀ 'ਤੇ ਬੈਠਾ ਅਤੇ ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ, ਜਿਵੇਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਕਿਸੇ ਕਾਰਨਾਮੇ ਵਜੀਦੇ ਨੂੰ ਸੁਣਦੇ ਹੈ ਅਤੇ ਉਹਦੇ ਪੈਰਾਂ ਥੱਲੋਂ ਧਰਤੀ ਨਿਕਲਦੀ ਜਾਂਦੀ, ਕਿਉਂਕਿ ਉਹਨੇ ਸੁਣਿਆ ਵੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿਸੇ ਤੋਂ ਜਿੱਤਿਆ ਹੀ ਨਹੀਂ ਜਾਂਦਾ, ਅਤੇ ਉਹਨੂੰ ਇਹ ਵੀ ਪਤਾ ਲੱਗਿਆ ਵੀ ਇਹ ਇਲਮ ਵੀ ਬੜੇ ਜਾਣਦਾ, ਇਹ ਮੰਤਰ ਯੰਤਰ ਵੀ ਜਾਣਦਾ, ਪਰ ਮਾਧੋ ਦਾਸ ਨੇ ਮੰਤਰ ਇੱਕ ਵੀ ਨਹੀਂ ਪੜਿਆ ਉਦੋਂ ਬਾਅਦ ਜਦੋਂ ਗੁਰਬਾਣੀ ਪੜ੍ਹਦੀ, ਕਿਉਂਕਿ ਉੱਥੇ ਮੰਤਰ ਯੰਤਰ ਛੱਡੇ ਜਾਂਦੇ ਆ, ਜਿੱਥੇ ਗੁਰਬਾਣੀ ਆ ਜਾਏ, ਵਾਹਿਗੁਰੂ ਆ ਜਾਏ, ਪਰਮਾਤਮਾ ਆ ਜਾਏ, ਜਿੱਥੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ, ਜਦੋਂ ਇਹ ਮੰਤਰ ਪੜ੍ਹ ਲਈਏ ਤਾਂ ਦੂਜੇ ਮੰਤਰ ਨਹੀਂ ਸਾਡੇ 'ਤੇ ਅਸਰ ਕਰਦੇ। ਫਿਰ ਆਹ ਮੇਰੇ ਪਾਤਸ਼ਾਹ ਗਰੀਬ ਨਵਾਜ਼ ਦਾ ਯੋਧਾ ਜਰਨੈਲ ਬੈਠਾ ਛੱਤ ਬਨੂਰ ਦੀ ਧਰਤੀ 'ਤੇ,
ਪੰਥ ਤੋਂ ਆਗਿਆ ਮੰਗਦਾ, ਕਹਿੰਦਾ ਖਾਲਸਾ ਪੰਥ ਜੀਓ ਮੈਂ ਹੁਣ ਹੋਰ ਦੇਰ ਨਹੀਂ ਕਰਨੀ, ਮੇਰੀਆਂ ਅੱਖਾਂ ਮੂਹਰੇ ਵਜੀਦਾ ਘੁੰਮਦਾ, ਜਿੰਨਾ ਚਿਰ ਕਲਗੀ ਧਰ ਦੇ ਪੁੱਤ ਲਲਕਾਰ ਕੇ ਵਾਰ ਨਾ ਕਰਨ, ਦੱਸ ਕੇ ਨਾ ਜਾਣ, ਉਹਨਾਂ ਚਿਰ ਸਵਾਦ ਕਾਹਦਾ। ਇਹਨਾਂ ਕਹਿ ਦੇ ਵਜੀਦਾ ਕਿਤੇ ਦੱਸ ਕੇ ਨਹੀਂ ਆਏ, ਦੱਸ ਕੇ ਜਾਣਾ ਨਾ, ਇਹ ਪਤਾ ਵੀ ਫੌਜਾਂ ਬਥੇਰੀਆਂ ਉੱਧਰ, ਉੱਧਰ ਅਸਲਾ ਬਥੇਰਾ ਏ, ਉੱਧਰ ਜੰਤਰਾਂ ਮੰਤਰਾਂ ਅਤੇ ਕਾਜੀ ਵੀ ਸੱਦੇ ਆ, ਮੌਲਵੀ ਸੱਦੇ ਉਹਨੇ ਮੰਤਰ ਮੁੰਤਰ ਪੜ੍ਹਨ ਵਾਲੇ, ਕਹਿੰਦੇ ਪਾਥੀਆਂ 'ਤੇ ਪਾ ਕੇ ਘਿਓ 'ਤੇ ਉਹ ਸਮੱਗਰੀ ਪਾਉਂਦੇ ਫਿਰਦੇ ਆ, ਮੰਤਰਾਂ ਦਾ ਵੀ ਇਲਾਜ ਕਰਦੇ ਫਿਰਦੇ ਨੇ ਨਾਲ ਨਾਲ। ਪਰ ਜਿਹੜਾ ਹੁਣ ਖੰਡਾ ਬਾਬਾ ਬੰਦਾ ਸਿੰਘ ਬਹਾਦਰ ਕੋਲ, ਉਹਦੇ ਮੂਹਰੇ ਥੋੜ੍ਹੀ ਚੱਲਣੀਆਂ ਸਮੱਗਰੀਆਂ ਨੇ ਧੁਖਦੀਆਂ ਪਾਥੀਆਂ। ਆਹ ਬਾਬਾ ਬੰਦਾ ਸਿੰਘ ਬਹਾਦਰ ਮੰਗਦਾ ਆ ਗਿਆ, ਬੰਦਾ ਲਿਖਦਾ ਬਲ ਵਜ਼ੀਰ ਦੇ ਬੋਲ ਸੱਚੇ ਸੁੱਚੇ, ਕਹਿੰਦਾ ਖਾਧੀ ਹੋਈ ਖੀਰ ਨਾ ਕੁੱਤਿਆਂ ਨੂੰ ਪਚੇ, ਫਰ ਪੱਕੇ ਹਰ ਕੋਈ ਤੋੜਦਾ ਤੂੰ ਤੋੜੇ ਕੱਚੇ, ਧੁਨੀਆਂ ਵਿੱਚ ਚਨਾ ਤੇ ਸਤਿਗੁਰ ਦੇ ਬੱਚੇ, ਹੁਣ ਹੋਊ ਲੜਾਈ ਪੰਛੀਆ ਰਣ ਵਿੱਚ ਗਏ ਕੱਚੇ। ਸੋਰਮੇ ਨੇ ਦੰਦਗੜੀ ਚ ਬੁੱਲ ਟੁੱਕੇ ਡੋਲੇ ਫਰ ਕੇ ਚੁੱਕਿਆ ਕਾਗਜ਼ ਕਲਮ ਦਵਾਤ ਚਿੱਠੀ।

0: ਜਿੱਥੇ ਮੁਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਆ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਫਿਰ ਵੀ ਜਿਸਮ ਚੋਂ ਗਈ ਨਾ ਜਾਣ ਸਾਡੀ, ਡਕਰੇ ਡਕਰੇ ਹੁੰਦਾ ਰਿਹਾ ਜਿਸਮ ਸਾਡਾ, ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ। ਲੋਕ ਤਰਦੇ ਨੇ ਝਣਾ ਅੰਦਰ, ਉਹ ਅਸੀਂ ਲਹੂ ਬਚ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆ ਰਹੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ, ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ ਸਹੇੜਦੇ ਰਹੇ। ਸਾਨੂੰ ਕਿਸੇ ਨੇ ਦੱਸੀ ਸਵਾਹ ਮਲਣੀ, ਜੁੱਸੇ ਲਹੂ ਦੇ ਵਿੱਚ ਲਵੇੜਦੇ ਰਹੇ, ਜੋਗ ਅਸੀਂ ਦਸ਼ਮੇਸ਼ ਤੋਂ ਲਿਆਇਆ ਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਮੇਰੇ ਸਤਿਗੁਰਾਂ ਦੇ ਜਰਨੈਲ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦੇ ਖਾਂ ਨੂੰ ਧਰਤੀ ਤੇ ਸੁੱਟਿਆ ਤੇ ਗਲ ਚ ਪਾ ਕੇ ਰਸਾ ਗੱਡਿਆ, ਮਗਰ ਬਲਦਾ ਮਗਰ ਘੋੜਿਆ ਮਗਰ ਪਾ ਕੇ ਅੱਧ ਮਰਿਆ ਕਰਕੇ ਧੋਇਆ ਤੇ ਅੱਧ ਮਰੇ ਦੀ ਲਾਸ਼ ਦਰਖਤ ਤੇ ਟੰਗੀ। ਵਜੀਦੇ ਖਾਂ ਦੀ ਲਾਸ਼ ਕਾਵਾਂ ਤੇ ਕੁੱਤਿਆਂ ਨੇ ਨੋਚ ਨੋਚ ਕੇ ਖਾਧੀ। ਆਏ ਇੱਟ ਨਾ ਇੱਟ ਸਰਹੰਦ ਦੀ ਖੜਕਾਈ ਜੋਧੇ ਜਰਨੈਲ ਨੇ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਕਰੋੜਾਂ ਵਾਰ ਪ੍ਰਣਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਰਨਾਂ ਕਮਲਾਂ ਵਿੱਚ ਸੀ ਚੁਕਾਉਂਦਿਆਂ ਹੋਇਆ। ਸੋ ਆਓ, ਸਮੇਂ ਦੀ ਸਮਾਪਤੀ ਹੈ। ਬਹੁਤ ਹੀ ਧੰਨਵਾਦ ਕਰੋੜਾਂ ਵਾਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਆ ਤੁਹਾਡੇ ਜੋੜੇ ਝਾੜਨ ਦਾ, ਸੰਗਤਾਂ ਦੇ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਇਤਵਾਲ ਸਾਹਿਬ ਜੀ ਹੋਣੀ, ਉਹਨਾਂ ਦਾ ਧੰਨਵਾਦ, ਸਕੱਤਰ ਸਾਹਿਬ ਜੀ ਦਾ, ਸੈਕਟਰੀ ਸਾਹਿਬ ਜੀ ਹੋਣਾ ਦਾ, ਖਜ਼ਾਨਚੀ ਸਾਹਿਬ ਜੀ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਮੈਨੇਜਰ ਸਾਹਿਬ ਜੀ ਦਾ, ਸਮੁੱਚੇ ਸਟਾਫ ਦਾ, ਸਮੁੱਚੀਆਂ ਸੰਗਤਾਂ ਦਾ, ਸੇਵਾਦਾਰ ਵੀਰਾਂ ਦਾ, ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸੋ ਫਿਰ ਵੀ ਤੁਹਾਡੇ ਦਰਸ਼ਨ ਦਾਰੇ ਅਗਲੇ 27 ਦੇ ਵਿੱਚ ਕਰਾਂਗੇ। ਤੁਹਾਡੇ ਚਰਨਾਂ ਕਮਲਾਂ ਦੇ ਜੋੜੇ ਝਾੜਨ ਦਾ ਮਹਾਰਾਜ ਸੱਚੇ ਪਾਤਸ਼ਾਹ ਸੁਭਾਗ ਬਖਸ਼ਿਸ਼ ਕਰਨ। ਸੋ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਬੜਾ ਨਿਰਮੁਲਕ, ਬੜੇ ਪਿਆਰ ਨਾਲ, ਬਰਾਗ ਨਾਲ ਆਨੰਦਮਈ ਕੀਰਤਨ ਸਰਵਣ ਕਰਾਉਂਦੇ ਆ। ਆਓ ਉਹਨਾਂ ਦੇ ਜੱਥੇ ਪਾਸੋਂ ਆਪਾਂ ਕੀਰਤਨ ਸਰਵਣ ਕਰਨਾ ਜੀ। ਭਾਈ ਹਰਪਾਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹ ਵੀ ਸਮਾਵਾਂ ਨਿਭਾ ਰਹੇ ਨੇ ਅਤੇ ਕੱਲ੍ਹ ਨੂੰ ਉਹਨਾਂ ਦੀ ਵੀ ਸੇਵਾ ਪੂਰੀ ਸੰਪੂਰਨ ਹੋ ਜਾਣੀ ਹੈ। ਅੱਜ ਦਾਸ ਦੇ ਜੱਥੇ ਦੀ ਸੇਵਾ ਸੰਪੂਰਨ ਹੈ। ਕਰੋੜਾਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰਾਂ ਕਰਨ, ਅੱਗੇ ਤੋਂ ਸਮੱਤ ਦੇਣ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਚੜ੍ਹਦੀ ਕਲਾ ਵਾਲਾ ਜੀਵਨ, ਨਿਤਨੇਵੀਆਂ ਦਾਤਾਂ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਸਕੱਤਰ ਸਾਹਿਬਾਨ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ। ਸਰਦਾਰ ਮਨਦੀਪ ਸਿੰਘ ਜੀ ਗੁਰੂ ਘਰ ਦੇ ਸਕੱਤਰ ਸਾਹਿਬ ਆਪ ਸੰਗਤਾਂ ਨੂੰ ਅਗਲੇ ਆਪ ਪ੍ਰੋਗਰਾਮ ਸਰਵਣ ਕਰਾਉਣਗੇ ਜੀ। ਅਤੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਫਤਿਹ ਦੀ ਸਾਂਝ ਪਾਇਓ ਪਾਇਓ ਜੀ। ਬਾਬਾ ਸੁਰਿੰਦਰ ਸਿੰਘ ਜੀ ਹੋਣੀ ਅਤੇ ਬਾਬਾ ਜੀ ਬਲਦੇਵ ਸਿੰਘ, ਬਾਬਾ ਜੀ ਹਰਵੰਸ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਹਰਵੰਸ ਸਿੰਘ ਜੀ, ਸਾਡੇ ਬਰਨਾਲੇ ਤੋਂ ਵੀਰ ਹੈੱਡ ਗ੍ਰੰਥੀ ਸਾਹਿਬਾਨ ਬਿਪਨਪ੍ਰੀਤ ਸਿੰਘ ਜੀ ਹੋਣੀ, ਮਨੇਜਰ ਸਾਹਿਬ, ਸਾਰੇ ਹੀ ਬੜੇ ਸਤਿਕਾਰਯੋਗ ਨੇ। ਬੜਾ ਪ੍ਰੇਮ ਬਖਸ਼ਿਆ ਸਾਰਿਆਂ ਨੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਾਤਸ਼ਾਹ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜੋ ਪਿਛਲੇ ਇੱਕ ਮਹੀਨੇ ਤੋਂ ਗੁਰਦੁਆਰਾ ਸਾਹਿਬ ਵਿਖੇ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾ ਰਹੇ ਸਨ। ਅੱਜ ਵੀ ਭਾਈ ਸਾਹਿਬ ਜੀ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਜੀਵਨ ਦੇ ਬਾਰੇ ਇਤਿਹਾਸ ਸਰਵਣ ਕਰਵਾਇਆ ਗਿਆ। ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਅਤੇ ਯਤਨ ਕਰਾਂਗੇ ਕਿ ਜਦੋਂ ਵੀ ਫਿਰ ਸਮਾਂ ਬਣੇਗਾ ਆਪਾਂ ਇਹਨਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਵਿਖੇ ਫਿਰ ਸੱਦਾਂਗੇ ਅਤੇ ਇਹ ਫਿਰ ਤੋਂ ਆਪਾਂ ਨੂੰ ਹੋਰ ਵੀ ਜੋ ਸਾਡਾ ਮਨ ਮੱਤਾ ਇਤਿਹਾਸ ਹੈ ਉਹ ਸਰਵਣ ਕਰਵਾਉਣਗੇ। ਹੁਣ ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਜੋ ਕਿ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਸੇਵਾ ਕਰ ਰਹੇ ਹਨ। ਭਾਈ ਸਾਹਿਬ ਜੀ ਵੀ ਅੱਜ ਕੱਲ੍ਹ ਤੋਂ ਜਾਣੀ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਜਾ ਰਹੇ ਹਨ। ਇਹਨਾਂ ਨੇ ਵੀ ਤਕਰੀਬਨ ਇੱਕ ਮਹੀਨਾ ਸੇਵਾ ਕੀਤੀ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਹੋਰ ਵੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਦੇ ਰਹਿਣ। ਅਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਆਪ ਨੂੰ ਬੇਨਤੀ ਕਰਦੇ ਆ ਰਹੇ ਹਾਂ ਕਿ ਜੋ ਆਪਾਂ ਗੁਰਦੁਆਰਾ ਸਾਹਿਬ ਵਿਖੇ ਭਗਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਸ਼ੇਸ਼ ਕੀਰਤਨ ਸਮਾਗਮ ਹੋ ਰਹੇ ਹਨ, ਜਿਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਜੋ ਅੱਜ ਸ਼ਾਮ ਦੇ ਦੀਵਾਨਾਂ ਤੋਂ ਆਰੰਭ ਕਰਕੇ ਤਕਰੀਬਨ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਹੋਰ ਵੀ ਗੁਰਮੁਖ ਪਿਆਰਿਆਂ ਨੂੰ ਨਾਲ ਲੈ ਕੇ ਆਉਣਾ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ, ਗੁਰੂ ਦੀ ਬਾਣੀ ਦੇ, ਗੁਰੂ ਦੇ ਜਸ ਸਰਵਣ ਕਰ ਸਕੀਏ। ਸੋ ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਡਰ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਚੁਗਾਂ ਚੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਾਤ ਪਾਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਪਰਸੋਂ ਦੇ ਰੋਜ਼ ਤੋਂ ਆਪ ਜੀ ਦੇ ਸੇਵ ਪਰਿਵਾਰਾਂ ਵੱਲੋਂ ਆਪ ਜੀ ਦੇ ਸ਼ੁਕਰਾਨੇ ਵਜੋਂ ਸੱਚੇ ਪਾਤਸ਼ਾਹ ਜੀ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਕਰਵਾਏ ਸੀ ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾ ਗੁਰਮਤ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕਾ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਸਪਾ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਦੇ ਕੀਰਤਨ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਵੀਕੈਂਡ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਗੁਰੂ ਕੇ ਲੰਗਰਾਂ ਦੀ ਸੇਵਾ ਸੇਵ ਪਰਿਵਾਰਾਂ ਵੱਲੋਂ ਨਿਭਾਈ ਗਈ। ਖਾਲਸਾ ਦੀਵਾਨ ਸਾਇਟੀ ਵੱਲੋਂ ਸਾਰੇ ਸੇਵਕ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜਿੰਨਾ ਲੰਗਰ ਨਹੀਂ ਛਕਿਆ, ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਰੂ ਘਰ ਵਿਖੇ ਸੇਵਕ ਪਰਿਵਾਰ ਵੱਲੋਂ ਅੱਜ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰੂ ਕੇ ਲੰਗਰਾਂ ਦੀ ਕੀਰਤਨ ਦੀ ਸੇਵਾ ਨਿਭਾਈ ਜਾ ਰਹੀ ਹੈ। ਸੇਵਕ ਪਰਿਵਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਨ ਦਰਬਾਰ ਹਾਲ ਦੇ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ, ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਮਰੋ ਨਾਮ ਜਪਤ ਅਗਣਤ ਅਨੇਕ ਬੀਤ ਪ੍ਰਾਨ ਸਿਮਰਤ ਸਦਾਖਰ।

ਆਖੀਏ ਕਹਿ ਦਰਸ ਤਵਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ

ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰ ਸੇ ਤਨਵੰਤੇ, ਪ੍ਰਭ ਕੋ ਸਿਮਰ

ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਉ ਕੁੰਟ ਜਾਤੇ

ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਿ ਆਏ ਸੰਘਾਰੈ ਹਰਿ ਕਾ ਨਾਮ ਤਤਕਾਲਿ ਉਧਾਰੇ ਅਨਕ ਜੋਨ ਜਨਮੈ ਮਰ

ਹਰਿ ਕਾ ਨਾਮ ਜਨ ਕੋ ਮੁਕਤ ਜੁਗਤ ਹਰਿ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾ ਪਰੇ ਨਾ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੇ ਨਾਮ ਜਨ ਸੋਭਾ ਪਾਈ

ਹਰ ਪ੍ਰਤਾਪ ਜਨ ਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ।

ਨਮਾਨੇ ਕਹੋ ਪ੍ਰਭ ਤੇ ਰੋਮਾਨ ਸਗਲ ਕਟਾਂ ਕੋ ਦੇਵ ਹੁਦਾਨ ਕਰਨ ਕਰਾਵਣ ਹਾਰ ਸੁਮਾਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ

ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ

ਪਰ ਜੋ ਬਨ ਭੋਜਨ ਸੁਖ ਸੂਦ ਬਿਰਦ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਜੇ ਬਖਸ਼ ਲੇ ਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਤਰਿ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਪ ਕੇ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਬਰਸ

ਆਦਰ ਕੇ ਮਾਨ ਤਿਸੇ ਵਿਸਾਰੇ ਮੁਕਦੇ ਜਾਨ। ਸਦਾ ਸਦਾ ਏ ਪੂਲਣਹਾਰ ਨਾਨਕ ਰਾਖਣ ਹਾਰ ਅਪਾਰ, ਰਤਨ ਤਿਆ ਕੌਡੀ ਸੰਗ ਰਚੈ, ਸੱਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੁਵਸਤਰ ਕਰ ਮਾਨੇ, ਜੋ ਹੋ ਮਨਸੋ ਦੂਰ ਪਰਾਨੇ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ।

ਗਿਆਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾਪ ਹੀ ਖੋਵੇ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਸਿਆਗੇ ਰਾਖੇ

ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਘਟ ਬਸਿਓ ਹਰਿ ਨਾਉ ਨਾਨਕ ਤਾਂ ਕਾਇ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ।

ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਨ ਪਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲਏ ਲੜਲਾਏ ਥਾਂ ਥਨੰਤਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪਨਾ

ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ। ਜੇ ਪ੍ਰਸਾਦ ਬਸਹੇ ਸੁਖ ਮੰਦਰ ਤਿਸ ਹੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸ ਹੇ ਤਿਆਗ ਕਤ

ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨਾ ਕਿਨਹੂੰ ਲਿਆ, ਜਿਤ ਜਿਤ ਲਾਵੋ

ਚੰਦਨ ਲੇ ਬ੍ਰਹਮ ਗਿਆਨੀ ਕਾਹੇ ਗੁਨਾਉ ਨਾਨਕ ਜਿਉ ਪਾਵਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲ ਨ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾ ਜੈਸੇ ਤਰਿ ਉਪਰਿ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ

ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।

ਓਂਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ

ਵੈਸਨੋ ਸੋ ਜਿਸੇ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤੇ ਸਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗ ਰਾਚੈ।

ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਕਰ।

ਗਰੀਬ ਨਿਵਾ ਜਾਂ ਕਾ ਦ੍ਰਿਸ਼ਟ ਕਛੂ ਨ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨਾ ਗਣੇ ਜਗਦੀਸ

0: ਦੁਖਣ ਤੇ ਮੁਖ ਪਵੈ
1: ਸੰਤਨ ਕੈ ਦੁਖਣ ਕਾਬਜੋਂ ਲਵੈ ਸੰਤਨ ਕੈ ਦੁਖਣ ਸਰਪ ਜੋਨ ਪਾਏ ਸੰਤ ਕੈ ਦੁਖਣ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਣ ਤਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋ ਛਲੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨੀਚਾਏ ਸੰਤ ਕਾ ਦੁਖੀ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਉ ਏ ਭੀ ਗਤ ਪਾਹੀ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿਣ ਟਿਕਨ ਨਾ ਪਾਈ

ਮਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਹੰਕਾਰੀ ਸੰਤ ਕਾ ਦੁਖੀ ਸਦਾ

ਸੰਤ ਕਾ ਦੁਖੀ ਓ ਮਿਲ ਲਾਏ ਜਿਉਂ ਜਲ ਵਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨੇ ਰਾਜੈ ਜਿਉਂ ਪਾਵਕ ਇੰਦਰ ਨੇ ਤ੍ਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜਿਉਂ ਬੁਆੜ ਤਿਲਖੇ ਤਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕੈਤ ਕਿਰਤ ਨਿੰਦਕ ਕਾ ਤੁਰਹੀ ਪਿਆ ਨਾਨਕ ਜੋ ਤਿਸ ਪਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦੁਰਗਿਆ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਹੀਏ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਏ ਸੰਤ ਕੇ ਦੁਖੀ ਕੀ ਪੁਜਨ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ।

ਹਰਵਤ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਇੱਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਗੇ ਜਿਸ ਧਨ ਕੋ ਚਾਰ ਕੁੰਟੇ ਉਠਤਾਵੈ ਜੋ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਨਿਤ ਬਾਛੈ ਮਹੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੈ ਭਲੀ ਕਰਨੀ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ੇ ਨੇ। ਆਪ ਚਰਨਾਂ ਕਮਲਾਂ ਦੇ ਸੇਵ ਸਰਦਾਰ ਸੁਖਬੀਰ ਸਿੰਘ, ਬੀਬੀ ਰਵਿੰਦਰ ਕੌਰ ਗਿੱਲ ਦੇ ਸਪੁੱਤਰ ਕਾਕਾ ਮਹਿਤਾਬ ਸਿੰਘ ਗਿੱਲ ਅਤੇ ਸਰਦਾਰ ਜਸਵਿੰਦਰ ਸਿੰਘ ਵਿਦੇਸ਼ਾ, ਬੀਬੀ ਹਰਵਿੰਦਰ ਕੌਰ ਵਿਦੇਸ਼ਾ ਦੀ ਬੇਟੀ ਜਸਰੀਨ ਕੌਰ ਦੀ ਕੁਰਬਾਈ ਦੀ ਖੁਸ਼ੀ ਦੇ ਅੰਦਰ ਇਹ ਅੱਜ ਦਾ ਗੁਰਮਤਿ ਸਮਾਗਮ ਹੋ ਰਿਹਾ ਹੈ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ। ਆਓ ਰਾਗੀ ਜਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਉਹਨਾਂ ਤੋਂ 20 ਮਿੰਟ ਵਾਸਤੇ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ 20 ਮਿੰਟ ਵਾਸਤੇ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਦਾ ਢਾਡੀ ਜਥਾ, ਉਪਰੰਤ ਅਰਦਾਸ ਬੇਨਤੀ ਅਤੇ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਕੁੜਮਾਈ ਦਾ ਸਗਨ ਪਾਇਆ ਜਾਵੇਗਾ। ਸੋ ਆਓ ਰਾਗੀ ਜਥਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਬੀੜ ਸਾਹਿਬ ਵਾਲੇ, ਉਹਨਾਂ ਤੋਂ 20 ਮਿੰਟ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸੇਵਾ ਪ੍ਰਵਾਨ ਕਰਨੀ ਜੀ। ਅਗਲੇ ਸਮੇਂ ਵਾਸਤੇ ਗਿਆਨੀ ਜੀ ਪਾਸੋਂ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਗੁਰਦੁਆਰਾ ਬੀੜ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸ਼ਰਮਣ ਕਰਾ ਰਹੇ ਸਨ। ਆਓ 20 ਮਿੰਟ ਵਾਸਤੇ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਪਮਾਲ, ਜੋ ਕਿ ਅੱਜ ਹੀ ਸਾਡਾ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ। ਭਾਈ ਸਾਹਿਬ ਜੀ ਦੇ ਜੱਥੇ ਨੂੰ ਖਾਲਸਾ ਦੀਵਾਨ ਸਾਡੀ ਜੋ ਵੱਲੋਂ ਜੀ ਆਇਆ। ਆਓ ਉਹਨਾਂ ਪਾਸੋਂ ਇੱਕ ਕਵਿਤਾ ਉਪਰੰਤ ਅਨੰਦ ਸਾਹਿਬ ਜੀ ਦੇ ਪਾਠ, ਉਪਰੰਤ ਅਰਦਾਸ ਹੋਵੇਗੀ। ਅੱਜ ਦੇ ਸਮਾਗਮ ਸਰਦਾਰ ਸੁਖਵੀਰ ਸਿੰਘ ਜੀ ਗਿੱਲ, ਬੀਬੀ ਰੁਪਿੰਦਰ ਕੌਰ ਗਿੱਲ ਦੇ ਸਪੁੱਤਰ ਕਾਕਾ ਮਹਿਤਾਬ ਸਿੰਘ ਗਿੱਲ ਅਤੇ ਸਰਦਾਰ ਜਸਵਿੰਦਰ ਸਿੰਘ ਵਦੇਸ਼ਾ, ਬੀਬੀ ਹਰਵਿੰਦਰ ਕੌਰ ਵਦੇਸ਼ਾ ਦੀ ਬੇਟੀ ਜਸਲੀਨ ਕੌਰ ਦੀ ਕੁੜਮਾਈ ਦੀ ਖੁਸ਼ੀ ਦੇ ਅੰਦਰ ਅੱਜ ਦਾ ਸਮਾਗਮ ਹੋ ਰਿਹਾ ਹੈ। ਸੋ ਆਓ ਭਾਈ ਰਿਛਪਾਲ ਸਿੰਘ ਜੀ ਪਮਾਲ ਉਹਨਾਂ ਦੇ ਢਾਡੀ ਜੱਥੇ ਤੋਂ ਇੱਕ ਕਵਿਤਾ ਉਪਰੰਤ ਅਨੰਦ ਸਾਹਿਬ ਜੀ ਦੇ ਪਾਠ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗਿੱਲ ਪਰਿਵਾਰ ਅਤੇ ਵਿਦੇਸ਼ਾ ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ, ਪਿਆਰੇ ਸੰਗਤ ਦੇ ਰੂਪ ਦੇ ਵਿੱਚ ਆਪਾਂ ਹਾਜ਼ਰੀ ਲਵਾ ਰਹੇ ਹਾਂ। ਫਤਿਹ ਪ੍ਰਵਾਨ ਕਰੋ, ਕੋਈ ਵੀ ਰਸਨਾ ਬਾਂਝੀ ਨਾ ਜਾਵੇ। ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਇਹ ਦੋਨਾਂ ਪਰਿਵਾਰਾਂ 'ਤੇ। ਬਹੁਤ ਹੀ ਸਤਿਕਾਰਯੋਗ ਬਾਪੂ ਗੁਰਬਖਸ਼ ਸਿੰਘ ਜੀ, ਮਾਤਾ ਗੁਰਦੇਵ ਕੌਰ ਜੀ, ਉਹਨਾਂ ਦੀ ਪੋਤਰੀ ਸਾਡੀ ਬੇਟੀ ਜਸਲੀਨ ਕੌਰ, ਵੀਰ ਜਸਵਿੰਦਰ ਸਿੰਘ ਜੀ ਵਿਦੇਸ਼ਾ, ਭੈਣ ਜੀ ਹਰਿੰਦਰ ਕੌਰ ਜੀ ਵਿਦੇਸ਼ਾ, ਅਤੇ ਦੂਜੇ ਪਾਸੇ ਸੁਖਵੀਰ ਸਿੰਘ ਜੀ ਗਿੱਲ, ਭੈਣ ਜੀ ਰੁਪਿੰਦਰ ਕੌਰ ਜੀ ਗਿੱਲ, ਉਹਨਾਂ ਦਾ ਕਾਕਾ ਸਾਡਾ ਬੇਟਾ ਮਹਿਤਾਬ ਸਿੰਘ ਗਿੱਲ। ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਕਿਉਂਕਿ ਕੱਲ੍ਹ ਹੀ ਅਸੀਂ ਪਹੁੰਚੇ ਹਾਂ। ਪਿਛਲੇ ਸਾਲ ਵੀ ਜਦੋਂ ਵੱਡੀ ਬੇਟੀ ਵਿਦੇਸ਼ਾ ਪਰਿਵਾਰ ਦੀ ਕਿਰਨਜੋਤ ਕੌਰ ਅਤੇ ਦੂਜੇ ਪਾਸੇ ਲਵਪ੍ਰੀਤ ਸਿੰਘ ਕੰਦੋਲਾ, ਉਹਨਾਂ ਦੀ ਸ਼ਾਦੀ ਸੀ 2 ਅਗਸਤ 2025 ਨੂੰ। ਉਦੋਂ ਵੀ ਅਸੀਂ 5 ਸਾਲ ਬਾਅਦ ਇੱਥੇ ਆਏ ਸਾਂ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਕਿਉਂਕਿ ਦੋਨੋਂ ਪਰਿਵਾਰ ਨੇ ਜਿਹੜੇ, ਸੁਖਵੀਰ ਸਿੰਘ ਗਿੱਲ ਅਤੇ ਵੀਰ ਜਸਵਿੰਦਰ ਸਿੰਘ ਵਦੇਸਾ, ਆਪਾਂ ਜਾਣਦੇ ਹਾਂ ਜੋ ਇੱਕ ਗੁਰਸਿੱਖ ਦੇ ਫਰਜ਼ ਨੇ, ਗੁਰੂ ਪ੍ਰਤੀ, ਗੁਰੂ ਘਰ ਦੇ ਪ੍ਰਤੀ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਨੇ। ਗੁਰੂ ਮਹਾਰਾਜ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਦਾਤਾ ਜੋ ਮੇਲ ਮਿਲਾਉਂਦਾ ਏ, ਇਹ ਉਸ ਪਰਮਾਤਮਾ ਦੀ ਬੜੀ ਕਿਰਪਾ ਏ। ਦੋਨੋਂ ਪਰਿਵਾਰ, ਦੋਨਾਂ ਦੀ ਸੋਚ ਇੱਕ ਹੈ। ਮੈਂ ਧੰਨਵਾਦ ਕਰਦਾ ਭਾਈ ਸੁਲੱਖਣ ਸਿੰਘ ਜੀ ਅਤੇ ਗੁਰੂ ਘਰ ਦੇ ਪ੍ਰਧਾਨ ਹਰਭਜਨ ਸਿੰਘ ਜੀ ਅਟਵਾਲ ਸਾਰਾ ਦੱਸ ਰਹੇ ਸਨ, ਸੁਖਵੀਰ ਸਿੰਘ ਜੀ, ਅਤੇ ਕਿਉਂਕਿ ਸਾਡੇ ਵੀਰ ਵਿਦੇਸ਼ਾ ਜੀ, ਤਾਂ ਅਸੀਂ ਜੋ ਇੱਕ ਟੀਮ ਦੇ ਵਿੱਚ ਕੰਮ ਕੀਤਾ, ਮੈਂ ਪਿਛਲੇ ਸਾਲ ਵੀ ਇਹ ਗੱਲ ਕੀਤੀ ਸੀ, ਕਿਉਂਕਿ ਅੱਜ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਖ ਮਸਲਾ ਹੈ, ਜਿਹਨੂੰ ਅਣਗੌਲਿਆਂ ਕੀਤਾ ਜਾ ਰਿਹਾ ਏ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇੱਕ ਅਜਗਰ ਮੂੰਹ ਅੱਡ ਕੇ ਖਲੋਂਦਾ ਏ, ਇਉਂ ਖਲੋਵੇਗਾ। ਉਹਨਾਂ 'ਤੇ ਜੇ ਬੁੱਕ ਪੰਜਾਬ ਦੇ ਪਾਣੀਆਂ ਦੀ ਗੈਰ ਸੰਵਿਧਾਨਕ ਲੁੱਟ, ਉਹ ਵੀਰ ਜਸਵਿੰਦਰ ਸਿੰਘ ਵਿਦੇਸ਼ਾ ਉਹਨਾਂ ਨੇ ਤਿਆਰ ਕੀਤੀ ਹੈ, ਜਿਹੜੀ ਅੱਜ ਸੀਐਮ ਤੋਂ ਲੈ ਕੇ ਵਿਰੋਧੀ ਪਾਰਟੀਆਂ ਦੇ ਹਰ ਇੱਕ ਲੀਡਰ ਦੇ ਕੋਲ ਪਈ ਏ ਅਤੇ ਉਹ ਪੜ੍ਹਦੇ ਨੇ। ਹਾਂ, ਜੇ ਅੰਦਰੋਂ ਸੁਹਿਰਦ ਹੋਣ, ਉਹਦੇ 'ਤੇ ਬਹੁਤ ਵੱਡਾ ਕੰਮ ਵਰਕ ਕੀਤਾ ਜਾ ਸਕਦਾ ਏ। ਅੱਜ ਦਾ ਜਿਹੜਾ ਇਹ ਸਮਾਗਮ ਹੈ, ਪਹਿਲੀ ਕੁੜਮਾਈ ਗੁਰਮਤਿ ਦੇ ਅੰਦਰ ਸੁਲਤਾਨਪੁਰ ਲੋਧੀ ਦੀ ਧਰਤੀ ਏ, ਉੱਥੇ ਹੋਈ ਏ, ਉੱਥੇ ਸ਼ਗਨ ਪਿਆਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਆਪਾਂ ਸਾਰੇ ਜਾਣਦੇ ਹਾਂ ਸੁਲਤਾਨਪੁਰ ਲੋਧੀ ਦੀ ਧਰਤੀ ਇੱਕ ਐਸੀ ਧਰਤੀ ਏ, ਇਸੇ ਧਰਤੀ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ, ਚੜ੍ਹਿਆ ਸੋਧਣ ਧਰਤ ਲੁਕਾਈ, ਇਸੇ ਧਰਤੀ ਤੋਂ ਚੱਲੇ ਸਨ। ਅਤੇ ਇਸੇ ਧਰਤੀ 'ਤੇ ਉੱਧਰੋਂ ਜੋ ਮੂਲ ਚੰਦ ਜੀ ਸਨ, ਮਾਤਾ ਚੰਦੂ ਰਾਣੀ ਸੀ, ਉਹਨਾਂ ਦੀ ਧੀ ਸੀ ਮਾਤਾ ਸੁਲੱਖਣੀ, ਉਹਦਾ ਸ਼ਗਨ ਲੈ ਕੇ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਣਾ ਸੀ, ਅਤੇ ਇੱਧਰੋਂ ਰਾਏ ਭੋਜ ਦੀ ਤਲਵੰਡੀ ਤੋਂ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਗੁਰੂ ਕੇ ਪਿਆਰਿਓ ਨਾਲ ਉਹਨਾਂ ਦੇ ਭਰਾਤਾ ਲਾਲੂ ਜੀ, ਇਹ ਸਾਰੇ ਤਿਆਰ ਹੋਏ ਨੇ। ਮਾਮਾ ਕ੍ਰਿਸ਼ਨਾ ਜੀ, ਨਾਨਾ ਰਾਮਾ ਜੀ ਅਤੇ ਨਾਨੀ ਭਰਾਈ ਜੀ, ਇਹ ਨਾਨਕਾ ਪਰਿਵਾਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਹੁੰਚਿਆ ਏ। ਸਭ ਤੋਂ ਉਸ ਵੇਲੇ ਜਿਹੜਾ ਚਾਅ ਸੀ ਉਹ ਭੈਣ ਬੀਬੇ ਨਾਨਕੀ ਨੂੰ ਸੀ। ਉੱਧਰ ਮਾਤਾ ਤ੍ਰਿਪਤਾ ਵੀ, ਹੁਣ ਉਹ ਮਾਹੌਲ ਆ ਜਿਹੜਾ ਸੁਲਤਾਨਪੁਰ ਲੋਧੀ ਦੀ ਧਰਤੀ ਦਾ, ਮੂਲ ਚੰਦ ਦੀ ਧੀ, ਚੰਦੋ ਰਾਣੀ ਦੀ ਧੀ, ਮਾਤਾ ਸੁਲੱਖਣੀ ਦਾ ਸ਼ਗਨ ਆਇਆ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚੌਂਕੜਾ ਮਾਰ ਕੇ ਬਹਿ ਗਏ ਨੇ ਅਤੇ ਆਲੇ ਦੁਆਲੇ ਸੰਗਤਾਂ ਅਤੇ ਰਿਸ਼ਤੇਦਾਰ ਖੜ੍ਹੇ ਨੇ। ਉਹ ਦ੍ਰਿਸ਼, ਉਹ ਝਾਕੀ, ਉਹ ਸੀਨ ਕਵਿਤਾ ਦੇ ਰੂਪ ਦੇ ਵਿੱਚ, ਕਿਉਂਕਿ ਅੱਜ ਦਾ ਵੀ ਇਹ ਪਵਿੱਤਰ ਜਿਹੜਾ ਦਿਨ ਹੈ, ਸ਼ਗਨਾਂ ਵਾਲਾ ਦਿਨ ਹੈ, ਵੀਰ ਵਿਦੇਸ਼ਾ ਜੀ ਦੀ ਬੇਟੀ ਦਾ, ਸਾਡੀ ਬੇਟੀ ਦਾ ਜਸਲੀਨ ਕੌਰ ਦਾ ਸ਼ਗਨ, ਕਾਕਾ ਮਹਿਤਾਬ ਕੌਰ, ਮਹਿਤਾਬ ਸਿੰਘ ਗਿੱਲ, ਉਹਦੀ ਝੋਲੀ ਦੇ ਵਿੱਚ ਪੈਣਾ ਏ। ਅਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਨੀ ਏ, ਉਹ ਦ੍ਰਿਸ਼ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰੋ। ਢਾਡੀ ਜਥਾ ਪਮਾਲ ਦਾ ਗਾ ਕੇ ਇੰਝ ਪੇਸ਼ ਕਰ ਰਿਹਾ।

ਬਾਜੂ ਵੇਖੋ ਦੋ ਪਰਿਵਾਰਾਂ ਦੇ, ਵੇਖੋ ਦੋ ਪਰਿਵਾਰਾਂ ਦੇ, ਉਸ ਮਾਲਕ ਮੇਲ ਮਿਲਾਏ ਗੁਰੂ ਨਾਨਕ ਦੀ ਕੁੜਮਾਈ ਦੇ, ਅੱਜ ਜਾਂਦੇ

0: ਫਿਰਦੀ ਸਖੀਆਂ ਨਾਲ ਸ਼ਿੰਗਾਰੀ
1: ਅੱਜ ਭੈਣ ਨਾਨਕੀ ਪਿਆਰੀ ਫਿਰਦੀ ਸਖੀਆਂ ਨਾਲ ਸ਼ਿੰਗਾਰੀ
0: ਅੱਜ ਭੈਣ ਨਾਨਕੀ ਪਿਆਰੀ ਫਿਰਦੀ ਸਖੀਆਂ ਨਾਲ ਸ਼ਿੰਗਾਰੀ
1: ਅੱਜ ਭੈਣ ਨਾਨਕੀ ਪਿਆਰੀ ਫਿਰਦੀ ਸਖੀਆਂ ਨਾਲ ਸ਼ਿੰਗਾਰੀ
0: ਸਭ ਘੋੜੀਆਂ ਗਾਉਂਦੀਆਂ ਵੀਰ ਦੀਆਂ ਘੋੜੀਆਂ ਗਾਉਂਦੀਆਂ ਵੀਰ ਦੀਆਂ ਤੇ

ਸਮੇਂ ਗ੍ਰਸਤੀਆਂ ਨੂੰ ਵੱਖ ਵੱਖ ਧਰਮਾਂ ਨੇ ਵੱਖ ਵੱਖ ਨਜ਼ਰਾਂ ਦੇ ਨਾਲ ਵੇਖਿਆ, ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਮਾਰਗ ਨੂੰ ਉੱਚਾ ਅਤੇ ਸੁੱਚਾ ਮੰਨਿਆ। ਸਕਲ ਧਰਮ ਹੈ ਗ੍ਰਸਤ ਪ੍ਰਧਾਨ ਕਹਿ ਕੇ ਇਹਨੂੰ ਵਡਿਆਇਆ। ਉਹ ਲੋਕ ਜਿਹੜੇ ਨਿੰਦਦੇ ਸੀ ਗ੍ਰਸਤੀਆਂ ਨੂੰ, ਉਹਨਾਂ ਦੇ ਨਾਲ ਵਿਚਾਰ ਕਰਕੇ ਉਹਨਾਂ ਦੇ ਮੂੰਹ ਬੰਦ ਕੀਤੇ। ਹੋਏ ਅਤੀਤ ਗ੍ਰਸਤ ਤਜ, ਫਿਰ ਉਨਹੀਂ ਕੇ ਘਰ ਮੰਗਣ ਜਾਈ, ਇਉਂ ਆਖਿਆ ਭਾਈ ਗੁਰਦਾਸ ਜੀ ਨੇ ਇਹ ਲਿਖਿਆ ਏ। ਅਤੇ ਗੁਰੂ ਮਹਾਰਾਜ ਜੀ ਨੇ, ਗੁਰੂ ਕੇ ਪਿਆਰਿਓ, ਇਸੇ ਧਰਤੀ ਤੋਂ ਮਹਾਰਾਜ ਜੀ ਦੀ ਬਰਾਤ ਚੜ੍ਹੀ, ਇਸੇ ਧਰਤੀ 'ਤੇ ਮਾਤਾ ਸੁਲੱਖਣੀ ਜੀ ਦਾ ਡੋਲਾ ਆਇਆ ਏ। ਇਹ ਸੁਲਤਾਨਪੁਰ ਲੋਧੀ ਦੀ ਧਰਤੀ ਸੀ, ਜਿੱਥੇ ਸਭ ਤੋਂ ਪਹਿਲਾਂ ਕੁੜਮਾਈ ਦੀ ਰਸਮ ਅਦਾ ਹੋਈ ਸੀ। ਗੁਰੂ ਕੇ ਪਿਆਰਿਓ, ਗੁਰੂ ਮਹਾਰਾਜ ਕਿਰਪਾ ਕਰੇ, ਅੱਜ ਦੋਨਾਂ ਪਰਿਵਾਰਾਂ ਦਾ ਮਿਲਾਪ, ਗਿੱਲ ਪਰਿਵਾਰ ਅਤੇ ਵਿਦੇਸ਼ਾ ਪਰਿਵਾਰ, ਦੋਨਾਂ ਪਰਿਵਾਰਾਂ ਨੂੰ ਹੀ ਵਧਾਈਆਂ ਅਤੇ ਪਿਆਰ। ਸਤਿਗੁਰੂ ਮਹਾਰਾਜ ਕਿਰਪਾ ਕਰੇ, ਕਾਕਾ ਮਹਿਤਾਬ ਸਿੰਘ ਅਤੇ ਜਸਲੀਨ ਕੌਰ, ਇਹਨਾਂ ਦੀ ਜਿਹੜੀ ਜੋੜੀ ਏ, ਇਹ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੀ ਹਮੇਸ਼ਾ ਪਾਤਰ ਬਣੀ ਰਹੀ। ਇਹ ਅਰਦਾਸ ਬੇਨਤੀ ਕਰਦੇ ਹਾਂ ਜੀ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਅਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਮੈਂ ਅਰਦਾਸ, ਜੀਓ ਪਿੰਡਾ ਸਭ ਤੇਰੀ ਰਾਸ।

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਧ ਕੀ ਪੈਜ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਸਤ ਸੰਤੋ ਕਰ ਭਾਉ ਕੁੜਮ ਕੁੜਮਾਈ ਆਇਆ ਬੰਦ ਰਾਮ ਜੀਓ

ਸੁਖਵੀਰ ਸਿੰਘ ਗਿੱਲ, ਬੀਬੀ ਰੁਪਿੰਦਰ ਕੌਰ ਗਿੱਲ ਦੇ ਸਪੁੱਤਰ ਕਾਕਾ ਮਹਿਤਾਬ ਸਿੰਘ ਗਿੱਲ, ਅਤੀ ਸਰਦਾਰ ਜਸਵਿੰਦਰ ਸਿੰਘ ਵਧੀਸ਼ਾ, ਬੀਬੀ ਹਰਿੰਦਰ ਕੌਰ ਵਧੀਸ਼ਾ ਦੀ ਬੇਟੀ ਜਸਲੀਨ ਕੌਰ ਦੀ ਕੁੜਮਾਈ ਦੀ ਖੁਸ਼ੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਗੁਰਬਾਣੀ ਦੇ ਕੀਰਤਨ ਹੋਏ। ਢਾਡੀ ਜਥੇ ਨੇ ਹਾਜ਼ਰੀ ਭਰੀ, ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਪਾਠ ਹੋਏ। ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਬੱਚਿਆਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਅਰਥ ਰੱਖਣਾ, ਆਉਣ ਵਾਲੇ ਕਾਰਜਾਂ ਵਿੱਚ ਸਤਿਗੁਰੂ ਆਪ ਸਹਾਈ ਹੋ ਕੇ ਚੜ੍ਹਦੀਆਂ ਕਲਾ ਵਿੱਚ ਕਾਰਜ ਕਰਨੇ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਤ ਪਾਤ ਮਾਨ ਸਤਿਕਾਰ ਪ੍ਰਦਾਨ ਕਰਦੇ ਹੋਏ ਕਾਰਜ ਰਾਸ਼ ਕਰਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਬੀਟਾ ਦਰ ਪ੍ਰਵਾਨ ਕਰਨਾ, ਸਭ ਦੀ ਪਰਿਵਾਰਾਂ ਸਿਰ 'ਤੇ ਮੀਰ ਪਰਿਆਤ ਰੱਖਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ

ਗਿੱਲ ਦੇ ਸਪੁੱਤਰ, ਕਾਕਾ ਮਹਿਤਾਬ ਸਿੰਘ, ਧੀ ਸਰਦਾਰ ਜਸਵਿੰਦਰ ਸਿੰਘ ਵਧੀਸ਼ਾ, ਬੀਬੀ ਹਰਵਿੰਦਰ ਕੌਰ, ਬੀਬੀ ਹਰਿੰਦਰ ਕੌਰ ਵਧੀਸ਼ਾ ਦੀ ਬੇਟੀ ਜਸਲੀਨ ਕੌਰ ਨੂੰ,

ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਤਰਨ ਸੁਵੰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ।

0: ਵਾਹਿਗੁਰੂ ਜੀ ਕੀ ਫਤਿਹ।
1: ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਮੁਬਾਰਕ ਨਿੱਘੀ ਗੋਦ ਵਿੱਚ ਜੜੋ ਪਿੱਠੀ ਗੁਰੂ ਪਿਆਰੇ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦ੍ਰਿਸ਼ਟੀ ਦਾ ਸਦਕਾ ਆਪਾਂ ਸਾਰਿਆਂ ਨੂੰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਮਹਾਰਾਜ ਨੇ ਬਖਸ਼ਿਆ। ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਅਵਸਰ ਬਖਸ਼ਿਆ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਸੰਯੋਗ ਅਤੇ ਵਿਯੋਗ ਦੇ ਤੁਰ ਤੋਂ ਹੀ ਲਿਖੇ ਨੇ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਸਤਿਗੁਰ ਨਾਨਕ ਤਿਨ੍ਹਾਂ ਮਿਲਾਇਆ ਜਿਨ ਤੁਰਿਆ ਪਿਆ ਸੰਯੋਗ। ਮਹਾਰਾਜ ਨੇ ਕਿਰਤਾਂ ਇਹ ਸਾਰਾ ਕੁਛ ਪਹਿਲੇ ਲਿਖਿਆ, ਪਰ ਅਸੀਂ ਬੀਂਗ ਏ ਪੇਰੈਂਟਸ, ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਆਪਾਂ ਨਿਭਾਉਂਦੇ ਹਾਂ। ਗਿੱਲ ਪਰਿਵਾਰ ਅਤੇ ਵਿਦੇਸ਼ਾ ਪਰਿਵਾਰ ਦੇ ਬੱਚਿਆਂ ਨੂੰ ਅੱਜ ਸ਼ਗਨ ਦੀ ਰਸਮ ਹੋਵੇਗੀ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬੱਚਾ ਮਹਿਤਾਬ ਸਿੰਘ ਛੋਟਾ ਜਿਹਾ ਹੁੰਦਾ ਸੀ ਜਦੋਂ ਇੱਥੇ ਕੈਂਪਾਂ ਦੇ ਵਿੱਚ ਆਉਂਦਾ ਸੀਗਾ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਜਿੱਥੇ ਅਕੈਡਮਿਕ ਸਿੱਖਿਆ ਦੇ ਵਿੱਚ ਅੱਗੇ ਨਿਕਲਿਆ ਉੱਥੇ ਅਧਿਆਤਮਿਕ ਤੌਰ 'ਤੇ ਵੀ ਗੁਰੂ ਦੇ ਨਾਲ ਜੁੜੇ ਹਨ।

0: ਸਾਲਾਂ ਦੇ ਵਿੱਚ ਇਹ ਹਿਸਟੋਰੀਕਲ ਇਫੈਕਟ ਨੇ ਸੰਗਤੀ ਗੁਰਦੁਆਰੇ ਦੇ ਵਿੱਚ ਕਦੇ ਇਲੈਕਸ਼ਨ ਨਹੀਂ ਹੋਈ ਪਿਛਲੇ 20 ਸਾਲਾਂ 'ਚ। ਸੋ ਇਹਨਾਂ ਦੀ ਜਿਹੜੀ ਦੂਰਦ੍ਰਿਸ਼ਟੀ ਸੀ ਉਹਦੇ ਅਨੁਸਾਰ ਸੰਗਤਾਂ ਨੇ ਸੇਵਾ ਬਖਸ਼ੀ, ਉਹ ਸੇਵਾ ਨਿਭਾਉਂਦਿਆਂ ਸਾਰਿਆਂ ਨੇ ਪਿਆਰ ਦੇ ਨਾਲ ਅੱਜ ਉਸ ਮੁਕਾਮ 'ਤੇ ਪਹੁੰਚੇ ਹਾਂ ਆਪਾਂ ਖਾਲਸਾ ਦੀਵਾਨ ਸੁਸਾਇਟੀ। ਅੱਜ ਨੌਰਥ ਅਮਰੀਕਾ ਦੇ ਜਿਹੜੇ ਮੇਨ ਗੁਰਦੁਆਰੇ ਨੇ ਜਾਂ ਜਿਹਨਾਂ ਦੀ ਗੱਲ ਕੀਤੀ ਜਾਵੇਗੀ ਉਹਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ, ਕਿਉਂਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਹੈ ਸਾਡੇ ਪੁਰਖਾਂ ਦੀ ਦੇਣ ਹੈ, ਇਹ ਸਾਡੇ ਉਹਨਾਂ ਬਜ਼ੁਰਗਾਂ ਦੀ ਦੇਣ ਆ ਜਿਨ੍ਹਾਂ ਨੇ 25-25 5-5 ਸੈਂਟ ਦੇ ਉੱਤੇ ਕੰਮ ਕਰਕੇ ਗੁਰਦੁਆਰੇ ਅਸਟੈਬਲਿਸ਼ ਕੀਤੇ ਨੇ। ਪਰ ਇਨਫੈਕਟ ਸਾਡੀਆਂ ਆਪਣੀਆਂ ਲੜਾਈਆਂ, ਆਪਣੀਆਂ ਰੰਜਿਸ਼ਾਂ, ਆਪਣੀ ਹਉਮੈ ਦੇ ਕਰਕੇ ਸਾਨੂੰ ਬਹੁਤ ਕੁਛ ਨੁਕਸਾਨ ਪਿਛਲੇ ਸਮਿਆਂ ਦੇ ਵਿੱਚ ਚੱਲਣਾ ਪਿਆ। ਪਰ ਗੁਰੂ ਕਿਰਪਾ ਕਰਦਾ ਹੈ, ਸਮਾਂ ਫਿਰ ਬਦਲਦਾ ਹੈ ਅਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਉਹ ਸੁਸਾਇਟੀ ਹੈ। ਸਾਨੂੰ ਬੜੀ ਪੋਜ਼ਿਟਿਵ ਇਹ ਵੇਵਸ ਆ ਰਹੀ ਹੈ ਕਿ ਇਹ ਸੁਸਾਇਟੀ ਇੱਕ ਦਿਨ ਕੈਨੇਡਾ ਦੇ ਵਿੱਚ ਸਭ ਤੋਂ ਵਧੀਆ ਨੰਬਰ 1 ਜਿਹੜੇ ਕੰਮ ਹੋਣਗੇ ਉਸ ਸੁਸਾਇਟੀ ਤੋਂ ਹੋਣਗੇ ਔਰ ਹੁੰਦੇ ਨੇ। ਇਹਨਾਂ ਦੀ ਬਦੌਲਤ, ਇਹਨਾਂ ਦੋਹਾਂ ਸ਼ਖਸੀਅਤਾਂ ਦੀ ਬਦੌਲਤ ਇਹ ਖਾਲਸਾ ਦੀਵਾਨ ਸੁਸਾਇਟੀ ਦੀ ਸੇਵਾ ਮਿਲੀ। ਉਸ ਸੇਵਾ ਦੇ ਸਦਕੇ ਤੁਹਾਨੂੰ ਪਤਾ ਹੋਵੇਗਾ 2008 ਦੇ ਵਿੱਚ ਸੰਗਤ ਨੇ ਰਲ ਮਿਲ ਕੇ ਫਿਰ ਸਰੀ ਗੁਰਦੁਆਰਾ ਡੈਲਟਾ ਦੀ ਜਿਹੜੀ ਸੇਵਾ ਸੀ ਉਹ ਲਈ ਸੀ, ਜਿਹੜੀ ਕਿ ਕਈ ਸਾਲਾਂ ਤੋਂ ਉੱਥੇ ਨਹੀਂ ਕੁਛ ਹੋ ਰਿਹਾ ਸੀਗਾ। ਪਰ ਤੁਸੀਂ ਦੇਖੋ 2008 ਤੋਂ ਬਾਅਦ ਉੱਥੇ ਵੀ ਲਹਿਰਾਂ ਬਹਿਰਾਂ ਨੇ। ਪਰ ਕਈ ਵੇਲੇ ਅਸੀਂ ਭੁੱਲ ਜਾਂਦੇ ਹਾਂ ਜਿਨ੍ਹਾਂ ਦੀਆਂ ਨਿਸ਼ਲਸ, ਜਿਨ੍ਹਾਂ ਨੇ ਨਿਸ਼ਲ ਦੇ ਤੌਰ 'ਤੇ ਕੰਮ ਕੀਤਾ ਹੁੰਦਾ ਉਹਨਾਂ ਨੂੰ ਅਸੀਂ ਚੇਤੇ ਨਹੀਂ ਰੱਖਦੇ। ਜਿਹੜੇ ਨਵੇਂ ਆਉਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਰ ਰਹੇ ਹਾਂ, ਪਰ ਨਹੀਂ ਤੁਹਾਡੇ। ਹੁਣ ਜਿਵੇਂ ਅਸੀਂ ਸੋਚੀਏ ਖਾਲਸਾ ਦੀਵਾਨ ਸੁਸਾਇਟੀ ਦੇ ਪਿੱਛੇ ਉਹ 100 ਸਾਲ ਦੀ ਘਾਲਣਾ ਬਜ਼ੁਰਗਾਂ ਦੀ, ਅੱਜ ਜੋ ਅਸੀਂ ਇੱਥੇ ਰਸ ਮਾਣ ਰਹੇ ਹਾਂ ਜਾਂ ਇੱਥੇ ਖੁਸ਼ਹਾਲੀ ਮਾਣ ਰਹੇ ਹਾਂ ਉਹਦੇ ਪਿੱਛੇ ਉਹਨਾਂ ਸਾਡੇ ਬਜ਼ੁਰਗਾਂ ਦੀ ਘਾਲਣਾ, ਜਿਹੜੇ ਬਹੁਤ ਲੰਮਾ ਟਮਾ ਸਮਾਂ ਸਟਰਗਲ ਕੀਤੀ, ਜਿਨ੍ਹਾਂ ਨੇ ਕਈ ਚੈਲੇਂਜ ਦੇਖੇ ਜਿਹੜੇ ਕਿ ਅੱਜ ਸਾਡੀ ਅਸੀਂ ਨਹੀਂ ਦੇਖ ਰਹੇ। ਉਹ ਚਾਹੇ ਡਿਸਕ੍ਰਿਮੀਨੇਸ਼ਨ ਦਾ ਸੀ, ਸੋ ਬਹੁਤ ਬਹੁਤ ਇਹਨਾਂ ਸਾਰੇ ਪਰਿਵਾਰਾਂ ਦਾ ਧੰਨਵਾਦ। ਸੋ ਹੁਣ ਤੁਹਾਨੂੰ ਜਿਵੇਂ ਪਤਾ ਹੈ ਕਿ ਉਸ ਸਥਾਨ ਤੋਂ ਬਾਅਦ ਹੁਣ ਅੱਗੇ ਕਾਫੀ ਕੁਛ ਹੋ ਰਿਹਾ ਮਹਾਰਾਜ ਦੀ ਕਿਰਪਾ ਦੇ ਨਾਲ। ਖਾਲਸਾ ਦੀਵਾਨ ਸੁਸਾਇਟੀ ਦੇ ਵਿੱਚ ਬੱਚਿਆਂ ਦੇ ਉੱਤੇ ਮੋਸਟ ਫੋਕਸ ਕੀਤਾ ਜਾਂਦਾ, ਉਹਦੇ ਵਿੱਚ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਬੱਚਿਆਂ ਨੂੰ ਕਿਵੇਂ ਲੀਡਰਸ਼ਿਪ ਸਕਿੱਲਸ ਸਿਖਾਲਣੀ ਆ ਉਹਦੇ ਲਈ ਸਪੈਸ਼ਲ ਐਵਰੀ ਈਅਰ ਸਾਡੇ ਕੋਲ 20 ਤੋਂ 25 ਬੱਚੇ ਜਿਹੜੇ ਆ ਯੂਥ ਦੇ ਉਹ ਇੰਟਰਨਸ਼ਿਪ ਦੇ ਵਿੱਚ ਪਾਰਟੀਸਪੇਟ ਕਰਦੇ ਨੇ। ਸੋ ਇਹ ਸਾਰੇ ਪ੍ਰੋਗਰਾਮ ਨੇ ਜਿਨ੍ਹਾਂ ਨੂੰ ਤੁਹਾਡੇ ਸਹਿਯੋਗ ਦੇ ਨਾਲ ਚਲਾਇਆ ਜਾਂਦਾ। ਨਾਲ ਦੀ ਨਾਲ ਮੈਂ ਫਿਰ ਪਰਿਵਾਰਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡਾ ਯੋਗਦਾਨ। ਇਹ ਪਹਿਲਾਂ ਦੋਵੇਂ ਪਰਿਵਾਰ ਵਿਦੇਸ਼ਾ ਪਰਿਵਾਰ ਦੇ ਭਾਈ ਜਸਵਿੰਦਰ ਸਿੰਘ ਵਿਦੇਸ਼ਾ, ਸੁਖਵੀਰ ਸਿੰਘ ਗਿੱਲ ਇਹ ਸੁਸਾਇਟੀ ਦੇ ਐਗਜੈਕਟਿਵ ਮੈਂਬਰ ਵੀ ਰਹਿ ਚੁੱਕੇ ਨੇ। ਸੋ ਮਹਾਰਾਜ ਇਹਨਾਂ ਨੂੰ ਹੋਰ ਤੰਦਰੁਸਤੀਆਂ ਦਿੱਤੇ। ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਪਿਤਾ ਮਾਤਾ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਹੁਣ ਇਹ ਜਿਹੜੀਆਂ ਡਿਊਟੀਜ਼ ਨੇ ਇਹ ਤੁਸੀਂ ਅੱਗੇ ਕੈਰੀ ਫਾਰਵਰਡ ਕਰਨੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਖਾਲਸਾ ਦੀਵਾਨ ਸੁਸਾਇਟੀ ਸੁਖਸਾਗਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਉਚੇਚੇ ਤੌਰ 'ਤੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਜੀ ਅਟਵਾਲ, ਉਹਨਾਂ ਵੱਲੋਂ ਦੋਹਾਂ ਪਰਿਵਾਰਾਂ ਨੂੰ ਜਿੱਥੇ ਲੱਖ ਲੱਖ ਵਧਾਈਆਂ, ਉੱਥੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ। ਸੋ ਸਾਡੇ ਕੋਲ ਲੈਂਗਲੀ ਤੋਂ ਜਿਹੜੇ ਲੈਂਗਲੀ ਕਲੋਵਡਲ ਤੋਂ ਐਮ ਪੀ ਇਲੈਕਟਡ ਐਮ ਪੀ ਨੇ ਮਿਸਟਰ ਠੈਮਰ, ਆਈ ਰਿਕੁਐਸਟ ਹਿਮ ਟੂ ਕਮ ਐਟ ਦ ਸਟੇਜ ਸ਼ੇਅਰ ਫਿਊ ਵਰਡ ਵਿਦ ਸੰਗਤ ਐਂਡ ਵੀ ਐਪਰੀਸ਼ੀਏਟ ਯੂਅਰ ਪ੍ਰੈਜੈਂਸ ਹੇਅਰ ਐਂਡ ਵੀ ਲੁਕਿੰਗ ਫਾਰਵਰਡ ਟੂ ਵਰਕ ਟੂ ਗੈਦਰ ਵਿਦ ਦ ਕਮਿਊਨਿਟੀ ਐਂਡ ਅਵਰ ਅਪਰੋਚ ਇਜ਼ ਆਲਵੇਜ ਓਪਨ ਫਾਰ ਦੋਜ਼ ਹੂਜ਼ ਕਮਿਟਡ ਟੂ ਡੂ ਅ ਸਰਵਿਸ ਫਾਰ ਦ ਕਮਿਊਨਿਟੀ। So I'd like to welcome Tamara. Thank you.
1: Well, it's a wonderful blessing to be able to be here to join you in this special occasion. Very thankful to Sukhbir Ji for all the work that he has done on behalf of the citizens of Canada as well. He works very, very hard. He's always been incredibly supportive. And now we have this amazing day where his family is going to be entering a marriage which is one of those basic foundational

0: community things that we build our country on. And so we're very thankful that his family is going to be growing. Hopefully there will be children soon, grandchildren. They're an incredible blessing. And very thankful to the community at large, the Sikh community at large, for all that they have done for our communities, for Canada, because your work has been instrumental in making jobs, in making healthy communities, and in being the caring and loving people that you really are. So thank you very much, and many blessings, Sukhbirji, and all your family. Thank you.
1: Thank you, Ms. Tamara. It's a great pleasure to be here. And we, as a community, request to you, and as a community, we have a big, huge contribution for this country since almost 150 year, more than 150 year. And sometimes we don't recognize, and if it happens within our community, it's a sad story for our, as a Canadian Sikhs on this soil. So sometimes happen those things which is not tolerable. So we request address those manners, address those issues with the parliament. We really appreciate for your presence again. So thank you. And naal di naal fir doha parivaran nu bahut bahut badhaiyan. Main bachyan nu benti karanga ke oh agge aa jaan. Mehtab Singh te bachi Jasleen Kaur, unhan doha nu benti aa ke agge aa ke baithan sajan guru maharaj di hazuri de vich. Sirf te sirf parivar ne sagan di rasm karni aa utthe. Mehtab Singh, yeah. So ਬੱਚਿਆਂ ਨੇ ਤੇ ਪਰਿਵਾਰਾਂ ਨੇ ਸਿਰਫ ਸ਼ਗਨ ਦੀ ਰਸਮ ਜੋ ਹੈ ਕਰਨੀ ਹੈ ਤੇ ਹੋਰ ਕਿਸੇ ਨੇ ਵੀ ਸ਼ਗਨ ਨਹੀਂ ਪਾਉਣਾ ਹੈਗਾ ਸੋ ਮੈਂ ਬੇਨਤੀ ਕਰਾਂਗਾ ਪਰਿਵਾਰਾਂ ਨੂੰ ਕਿ ਬੱਚਿਆਂ ਨੂੰ ਸ਼ਗਨ ਪਾਇਆ ਜਾਵੇ ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਉਚੇਚੇ ਤੌਰ 'ਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਰਹੇ ਨੇ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਅਤੇ ਹੋਰ ਕੀਰਤਨ ਪ੍ਰੋਗਰਾਮ ਕੰਟੀਨਿਊਸ ਚੱਲਦੇ ਰਹਿੰਦੇ ਨੇ ਅਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਮੇਂ ਸਿਰ ਲੈ ਕੇ ਲਾਹਾ ਲੈਣਾ ਨਾਲ ਦੀ ਨਾਲ ਜਿਵੇਂ ਬਾਕੀ ਹੋਰ ਕਮਿਊਨਿਟੀਆਂ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਇੱਥੇ ਵੀ ਰਲ ਮਿਲ ਕੇ ਆਪਾਂ ਉਚੇਚੇ ਤੌਰ 'ਤੇ ਸਾਰੇ ਕਾਰਜ ਕਰੀਏ ਸੋ ਅਗੇਨ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਅਤੇ ਹੁਣ ਸ਼ਗਨ ਦੀ ਰਸਮ ਹੋਵੇਗੀ ਗਿਆਨੀ ਜੀ ਸਿਮਰਨ ਕਰਵਾਉਣਗੇ ਪਲੀਜ਼ ਰਿਮਾਈਂਡ ਸਾਇਲੈਂਸ ਬਿਕੋਜ਼ ਵੀ ਆਰ ਸਿਟਿੰਗ ਔਨ ਫ੍ਰੈਂਡਸ ਆਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਇੱਥੇ ਚੁੱਪ ਕਰਕੇ ਬਹਿਣਾ ਸਾਨੂੰ ਸੋਭਦਾ ਕਿਉਂਕਿ ਆਪਾਂ ਭਾਵੇਂ ਖੁਸ਼ੀ ਦੇ ਮੌਕੇ 'ਤੇ ਹਾਂ ਪਰ ਹੈਗੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਦੇ ਵਿੱਚ ਬੈਠੇ ਹਾਂ ਜੇ ਕਿਸੇ ਨੇ ਗੱਲਾਂ ਕਰਨੀਆਂ ਉਹ ਥੱਲੇ ਜਾ ਕੇ ਕਰ ਸਕਦੇ ਨੇ ਸੋ ਨਾਲ ਦੀ ਨਾਲ ਗਿਆਨੀ ਜੀ ਸਿਮਰਨ ਕਰਵਾਉਣਗੇ ਅਤੇ ਬੰਦਗੀ ਵੀ ਕਰੀਏ ਬੱਚਿਆਂ ਨੂੰ ਅਸੀਸਾਂ ਦਈਏ ਕਿ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੱਥੇ ਆਪਣੇ ਭਵਿੱਖ ਨੂੰ ਆਪਣੇ ਪਰਿਵਾਰ ਨੂੰ ਸਵਾਰਨ ਉੱਥੇ ਕੌਮ ਅਤੇ ਧਰਮ ਦੀ ਖਾਤਰ ਇਸ ਦੇਸ਼ ਦੀ ਖਾਤਰ ਮਹਾਰਾਜ ਬਹੁਤ ਵੱਡਾ ਯੋਗਦਾਨ ਪਾਉਣ ਸੋ ਬਹੁਤ ਬਹੁਤ ਧੰਨਵਾਦ ਹੁਣ ਹਾਂ ਸੰਗਤ ਵਿੱਚੋਂ ਸ਼ਗਨ ਕਿਸੇ ਨੇ ਨਹੀਂ ਪਾਉਣਾ ਸਿਰਫ ਪਰਿਵਾਰ ਅਤੇ ਫੈਮਿਲੀ ਮੈਂਬਰ ਨੇ ਜਿਹੜੇ ਨੇ ਉਹਨਾਂ ਨੇ ਹੀ ਸ਼ਗਨ ਦੀ ਰਸਮ ਕਰਨੀ ਉਹਨਾਂ ਨੇ ਹੀ ਸ਼ਗਨ ਪਾਉਣਾ ਸੋ ਬਹੁਤ ਬਹੁਤ ਧੰਨਵਾਦ ਥੱਲੇ ਪਰਿਵਾਰ ਵੱਲੋਂ ਉਚੇਚੇ ਤੌਰ 'ਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ ਸੋ ਇੱਕ ਨਵੀਂ ਵੇਵ ਅਸੀਂ ਸੁੱਖ ਸਾਗਰ ਤੋਂ ਸ਼ੁਰੂ ਕੀਤੀ ਆ ਥੱਲੇ ਤੁਸੀਂ ਦੇਖਿਆ ਹੋਵੇਗਾ ਲੰਗਰ ਜਿਹੜਾ ਹੈਗਾ ਆ ਉਹ ਵੀ ਸੁੱਖ ਸਾਗਰ ਨੇ ਤਿਆਰ ਕੀਤਾ ਆ ਇਹ ਕੋਸਟ ਐਫੀਸ਼ੀਐਂਟ ਵੀ ਹੈਗਾ ਪਲੱਸ ਜਿਹੜਾ ਫੂਡ ਹੈ ਉਹ ਕੁਆਲਿਟੀ ਵਾਈਜ਼ ਮਿਲੂਗਾ ਕਿਉਂਕਿ ਇੱਥੇ ਤਿਆਰ ਹੁੰਦਾ ਸੋ ਇਹਦੀ ਜਿਹੜੀ ਕੋਸਟ ਆਲਮੋਸਟ ਤੁਹਾਨੂੰ ਬਾਹਰ ਦੀਆਂ ਕੋਸਟ ਕੇਟਰਿੰਗ ਨਾਲੋਂ ਆਲਮੋਸਟ ਹਾਫ ਪ੍ਰਾਈਸ 'ਤੇ ਹੋਊਗੀ ਪਰ ਜਿਹੜੀ ਕੁਆਲਿਟੀ ਆ ਉਹ ਟੋਪ ਨੋਚ ਹੋਊਗੀ ਹਜੇ ਟਰਾਈ ਕੀਤੇ ਥੋੜ੍ਹੇ ਜਿਹੇ ਪ੍ਰੋਗਰਾਮਾਂ ਦੇ ਵਿੱਚ ਸੋ ਆਉਣ ਵਾਲੇ ਪ੍ਰੋਗਰਾਮ ਦੇ ਤੁਹਾਡੇ ਕੋਈ ਪ੍ਰੋਗਰਾਮ ਹੋ ਗਏ ਪਲੀਜ਼ ਕੋਂਟੈਕਟ ਸਾਸ ਐਂਡ ਵੀ ਕੈਨ ਸਰਵ ਯੂ ਐਜ਼ ਇਕੁਅਲ ਟੂ ਅਦਰ ਜਿਹੜੇ ਬਹੁਤ ਵੱਡੇ ਵੱਡੇ ਪੈਸੇ ਲੈ ਕੇ ਤੁਹਾਨੂੰ ਸਰਵ ਕਰਦੇ ਨੇ ਸੋ ਇਹ ਵੀ ਸਾਡਾ ਇੱਕ ਮੋਟਿਵ ਹੈ ਕਿ ਬ੍ਰਿੰਗ ਬੈਕ ਕਮਿਊਨਿਟੀ ਟੂਗੈਦਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੀ ਕੋਸਟ ਬਿਨਾਂ ਮਤਲਬ ਤੋਂ ਜਾ ਰਹੇ ਹੁਣ ਮੈਂ ਇਹਨਾਂ ਦੋਹਾਂ ਬੱਚਿਆਂ ਨੂੰ ਵੀ ਐਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਜਿਹੜੀ ਸਾਡੀ ਸ਼ਗਨ ਹੈ ਉਹ ਗੁਰੂ ਦੀ ਹਜ਼ੂਰੀ ਵਿੱਚ ਇਹਦੇ ਦੋ ਕਾਰਨ ਨੇ ਪਹਿਲੇ ਤਾਂ ਗੁਰੂ ਦੀਆਂ ਬਲੈਸਿੰਗ ਮਿਲੀਆਂ ਬਹਾਨੇ ਦੇ ਨਾਲ ਗੁਰੂ ਦੀਆਂ ਬਖਸ਼ਿਸ਼ਾਂ ਵਾਲੀਆਂ ਬਹਾਨੇ ਦੇ ਨਾਲ ਤੁਹਾਨੂੰ ਸਾਨੂੰ ਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ ਇਸ ਤੋਂ ਵੱਡੀ ਕੋਈ ਹੋਰ ਗੱਲ ਨਹੀਂ ਹੋ ਸਕਦੀ ਸੋ ਦੋਏ ਬੱਚਾ ਅਤੇ ਬੱਚੀ ਬੜੇ ਇਹ ਭਾਗਾਂ ਵਾਲੇ ਨੇ ਮਹਾਰਾਜ ਇਹਨਾਂ 'ਤੇ ਹੋਰ ਕਿਰਪਾ ਕਰੇ ਗੁਰੂ ਬਖਸ਼ਿਸ਼ਾਂ ਕਰੇ ਅਤੇ ਨਾਲ ਨਾਲ ਹੁਣ ਦੇਗ ਵਰਤੇਗੀ ਸੋ ਦੇਗ ਲੈਣ ਤੋਂ ਬਾਅਦ ਤੁਸੀਂ ਸੰਗਤ ਨੇ ਥੱਲੇ ਜਾ ਕੇ ਪ੍ਰਸ਼ਾਦਾ ਵੀ ਛਕਣਾ ਸੇਵਾ ਨਿਭਾਉਂਦਿਆਂ ਬੇਅੰਤ ਗਲਤੀਆਂ ਹੋ ਜਾਂਦੀਆਂ ਪਲੀਜ਼ ਫੋਰਗਿਵ ਟੂ ਅਸ ਤੇ ਬਹੁਤ ਬਾਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਆ ਜਾਓ ਪਰਿਵਾਰਾਂ ਨੂੰ ਬੇਨਤੀ ਹੈ ਕਿ ਆ ਕੇ ਬੱਚਿਆਂ ਨੂੰ ਸ਼ਗਨ ਪਾਓ।

ਇਹ ਸਿਮਰਨ ਰਾਹੀਂ ਬੱਚਿਆਂ ਨੂੰ ਅਸੀਸਾਂ ਹੀ ਹਾਂ ਸਾਰੇ ਸੰਗਤ ਦੀਆਂ। ਇਸ ਕਰਕੇ ਜਿਹੜਾ ਆਪਣੇ ਦਿਲ ਤੋਂ ਅਸੀਸ ਜਿੰਨੀ ਦੇਣੀ ਚਾਹੁੰਦਾ ਉੰਨੀ ਉੱਚੀ ਸਿਮਰਨ ਕਰਿਓ ਪਲੀਜ਼।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੰਗਤ ਜੀ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਵੀ ਸਿਰਫ ਪੇਰੈਂਟਸ ਜਿਹੜੇ ਉਹਨਾਂ ਨੇ ਸ਼ਗਨ ਪਾਉਣਾ, ਪਰਿਵਾਰ ਵੱਲੋਂ ਬੇਨਤੀ ਹੈ ਕਿ ਹੋਰ ਜਿਹੜੀਆਂ ਸੰਗਤਾਂ ਆ

ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਪਰਿਵਾਰਾਂ ਵੱਲੋਂ ਵੀ। ਸਤਿਸੰਗ ਜੀ, ਪਿਆਰ ਸਹਿਤ ਬੇਨਤੀ ਹੈ ਕਿ ਗੁਰੂ ਕੇ ਲੰਗਰ ਥੱਲੇ ਤਿਆਰ ਹਨ, ਆਪ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ ਹੈ, ਕੋਈ ਵੀ ਲੰਗਰ ਛੱਕੇ ਤੋਂ ਬਗੈਰ ਨਾ ਜਾਵੇ। ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਜੀ। ਵਾਹ

0: ਤੁਸੀਂ ਬੋਲਦੇ ਸੀ ਉੱਤੇ ਲਾਓ ਸੁਰੰਗੀ ਦੇ, ਉਹਦੀ ਆਵਾਜ਼ ਘੱਟ ਵਾ। ਪਹਿਲਾਂ ਜਦੋਂ ਬੋਲੇ ਸੀ ਹੁਣ ਤੁਸੀਂ ਚੇਂਜ ਕੀਤਾ ਇਹ?
1: ਪਹਿਲਾਂ ਇੱਥੇ ਲਾਇਆ ਸੀਗਾ
0: ਸੁਰੰਗੀ, ਇੱਥੇ ਲਾਓ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਇਹਦੀ ਆਵਾਜ਼ ਹੈ ਨਾ?
1: ਹਾਂਜੀ
0: ਵਾਹਿਗੁਰੂ ਵਾਹਿਗੁਰੂ ਇਹਦੀ ਆਵਾਜ਼
1: ਹੈ
0: ਉਹ ਇੱਕੋ ਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
2: ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਹਨ, ਇਸ ਕਰਕੇ ਪਲੀਜ਼ ਜਿਨ੍ਹਾਂ ਨੇ ਵੀ ਗੱਲਾਂ ਕਰਨੀਆਂ ਜਾਂ ਵਧਾਈਆਂ ਦੇਣੀਆਂ ਹਾਲ ਤੋਂ ਬਾਹਰਲੇ ਪਾਸੇ ਜਾ ਕੇ ਉੱਥੇ ਗੱਲਾਂ ਬਾਤਾਂ ਪਲੀਜ਼ ਕਰੋ। ਮਹਾਰਾਜ ਜੀ ਦੇ ਸਤਿਕਾਰ ਦਾ ਪੂਰਾ ਖਿਆਲ ਰੱਖੋ ਜੀ, ਮਹਾਰਾਜ ਜੀ ਵੱਲ ਨੂੰ ਪਿੱਠ ਨਾ ਕਰੋ, ਪਲੀਜ਼ ਧਿਆਨ ਰੱਖੋ ਜੀ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ।
3: ਵਾਹਿਗੁਰੂ ਹਾਂਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਘੱਟ ਗਈ ਘੱਟ ਗਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਲੈ ਬਾਬਾ ਬੋਲ ਕੇ ਦੇਖ ਬਈ ਠੀਕ ਹੈ
2: ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਬਸ ਠੀਕ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ।